0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: हो सकता है कि आप इसे अब्यूज ना माने, लेकिन अपने साथी को धमकी भरे संदेश भेजना, उनकी लोकेशन को गुप्त रूप से ट्रैक करना या उनके फोन की गतिविधियों पर नियंत्रण रखना भी अब्यूज ही है। तकनीक के माध्यम से किया जाने वाला दुर्व्यवहार शारीरिक नहीं होता, लेकिन उसका प्रभाव उतना ही गंभीर और नुकसानदायक हो सकता है। यदि आप या आपका कोई परिचित तकनीक का उपयोग किसी को नुकसान पहुंचाने या उस पर नियंत्रण रखने के लिए कर रहा है, तो बदलाव संभव है। हिंसा को समाप्त करने के बारे में अधिक जानकारी के लिए alberta.ca/endgbv पर जाएं। अल्बर्टा सरकार की ओर से संदेश।
2: 94.7 FM रेडियो सुरसंगम, हर हफ्ते वी घंटे सुनो, मंडे टू फ्राइडे शाम 4 to 5, कुलदीप सिंह विचार चर्चा, शाम 8 to 9 जितेंद्र पन्नू, रेडियो सुरसंगम .ca, फोन 403-585-0910, रेडियो सुरसंगम।
3: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
4: ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
5: Heading out to celebrate? Make sure you have a plan, like a designated driver. Call a cab, a sober friend, or stay over. Have no plan? Well, then you need a bucket list. Here are the top 5 things to consider. 1. Write your own obituary. 2. Speak to a funeral director. 3. Say goodbye to your loved ones. 4. Make sure your will is in order. And 5. Give away your favorite items. Your clothes, your car, even your house could be enjoyed by your friends and family after you're gone. If you plan on drinking, don't plan on driving. Visit mad.ca.
6: The following program speaks to the East Indian community. Uniting the world for your listening pleasure at Fairchild Radio, the multicultural spirit of Calgary, CHKF 94.7 FM.
7: ਸਬਰੰਗ ਰੇਡੀਓ 94.7 ਐਫਐਮ ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ 4 ਅਗਸਤ ਵਾਲੇ ਪ੍ਰੋਗਰਾਮ 'ਚ, ਜਿਹੜਾ ਕਿ 7:04 'ਤੇ ਸ਼ੁਰੂ ਹੋ ਚੁੱਕਿਆ ਹੈ। ਸੋ ਅਗਸਤ ਦਾ ਮਹੀਨਾ ਵੀ ਆ ਗਿਆ ਅਤੇ ਟਾਈਮ ਵੀ ਜਿਹੜਾ ਬੜੀ ਤੇਜ਼ੀ ਦੇ ਨਾਲ ਬੀਤਦਾ ਜਾ ਰਿਹਾ ਜੀ। ਲੌਂਗ ਵੀਕਐਂਡ ਕਦੋਂ ਗਿਆ ਪਤਾ ਵੀ ਨਹੀਂ ਲੱਗਿਆ, ਅਤੇ ਅੱਜ ਲੌਂਗ ਵੀਕਐਂਡ ਤੋਂ ਬਾਅਦ ਫਿਰ ਤੋਂ ਆਪਾਂ ਇੱਕ ਦੂਜੇ ਦੇ ਰੂਬਰੂ ਜਿਹੜੇ ਆ ਹੋ ਗਏ ਹਾਂ। ਸੋ ਪ੍ਰੋਗਰਾਮ ਦੇ ਵਿੱਚ, ਅੱਜ ਦੇ ਪ੍ਰੋਗਰਾਮ 'ਚ ਵੀ ਖਬਰਾਂ ਦੇ ਨਾਲ ਨਾਲ ਕੁਛ ਇੱਕ ਵੈਦਰ ਅਪਡੇਟ ਅਤੇ ਹੋਰ ਕਈ ਖਬਰਾਂ ਅਤੇ ਗੱਲਾਂ ਪਤਾ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਸ਼ੇਅਰ ਕਰਾਂਗੇ ਤੁਹਾਡੇ ਨਾਲ, ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਇਹ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਤੋਂ ਲੈ ਕੇ 5 ਤੱਕ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਇਸੇ ਤਰੀਕੇ ਦੀਆਂ ਖਬਰਾਂ ਅਤੇ ਗੱਲਾਂ ਪਤਾ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ ਅਤੇ

ਪਲੱਸ ਤੁਹਾਨੂੰ ਪਤਾ ਵੀ ਪ੍ਰੋਗਰਾਮ ਦੇ ਵਿੱਚ ਅੱਜ ਕੱਲ੍ਹ ਆਪਾਂ ਗੀਤ ਸੰਗੀਤ ਵੀ ਨਾਲ ਨਾਲ ਐਡ ਕਰਦੇ ਰਹਿੰਦੇ ਤਾਂ ਕਿ ਤੁਸੀਂ ਥੋੜ੍ਹਾ ਜਿਹਾ ਮਾਹੌਲ ਜਿਹੜਾ ਉਹ ਇਸ ਪਾਸੇ ਨੂੰ ਵੀ ਬਣਦਾ ਰਹੇ ਅਤੇ ਪ੍ਰੋਗਰਾਮ ਦੇ ਵਿੱਚ ਇੰਜੋਇਮੈਂਟ ਜਿਹੜੀ ਉਹ ਇਸੇ ਤਰੀਕੇ ਨਾਲ ਚਲਦੀ ਰਹੇ। ਪਿਛਲੇ ਵੀਕ 'ਚ ਵੀ ਕਾਫੀ ਜਿਹੜੀਆਂ ਖਬਰਾਂ ਸੀਗੀਆਂ ਉਹ ਇੰਟਰਸਟਿੰਗ ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਆਉਂਦੀਆਂ ਰਹੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੁਛ ਇੱਦਾਂ ਦੀਆਂ ਹੀ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਡਿਸਕਸ ਕਰਾਂਗੇ। ਪਰ ਨਾਲ ਦੀ ਨਾਲ ਜਿਹੜਾ ਕੋਈ ਨਾ ਕੋਈ ਗੀਤ ਸੰਗੀਤ ਹੈ ਉਹ ਵੀ ਸੁਣ ਲੈਂਦੇ ਹਾਂ। ਸੁਣਦੇ ਇੱਕ ਪਹਿਲਾਂ ਗਾਣਾ ਅਤੇ ਫਿਰ ਇਸ ਤੋਂ ਬਾਅਦ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਜੀ ਅੱਗੇ ਵਧਾਉਂਦੇ ਹਾਂ।

ਬਿਲਕੁਲ ਜੀ, ਇੱਕ ਗੀਤ ਦੀ ਸ਼ੁਰੂਆਤ ਜਿਹੜੀ ਹੈ ਗੀਤ ਦੇ ਨਾਲ ਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਤੀ ਹੈ, ਬਟ ਅੱਗੇ ਵੱਧਦੇ ਚੱਲਦੇ ਹਾਂ ਅਤੇ ਪ੍ਰੋਗਰਾਮ ਨੂੰ ਇੰਜੋਏ ਜਿਹੜੇ ਲੋਕ ਸੁਣ ਰਹੇ ਨੇ ਪਸੰਦ ਕਰ ਰਹੇ ਨੇ, ਥੈਂਕ ਯੂ ਵੈਰੀ ਮੱਚ ਤੁਹਾਡਾ, ਤੁਸੀਂ ਇਹੋ ਜਿਹੇ ਗੀਤ ਪਸੰਦ ਕਰਦੇ ਹੋ ਅਤੇ ਫਿਰ ਆਪਾਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸਾਡੇ ਇੱਕ ਦੋਸਤ ਵੀ ਨੇ ਜੀ ਵਿਨੋਦ ਕਰਨਾ ਸਾਹਿਬ, ਜਿਹੜੇ ਕਿ ਹੁਣ 45ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਨੇ, ਉਹਨਾਂ ਦਾ ਅੱਜ ਮੈਸੇਜ ਆਇਆ ਅਤੇ ਲੱਗਿਆ ਵੀ ਉਹਨਾਂ ਦੇ ਵਾਸਤੇ ਜਲਦੀ ਤੋਂ ਜਲਦੀ ਇੱਕ ਅੱਧਾ ਗਾਣਾ ਸੁਣਾ ਦਈਏ।

0: ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ। ਸੋ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਅਤੇ ਕੁਇਕਲੀ ਵੈਦਰ ਦੇ ਬਾਰੇ ਥੋੜ੍ਹੀ ਜਿਹੀ ਅਪਡੇਟ ਕਰ ਲਈਏ, ਫਿਰ ਵੈਦਰ ਦੀ ਅਪਡੇਟ ਤੋਂ ਬਾਅਦ ਆਪਾਂ ਆਪਣੀਆਂ ਹੋਰ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਕਿਉਂਕਿ ਵੈਦਰ ਦੇ ਵਿੱਚ ਕੀ ਕੁਛ ਚੱਲ ਰਿਹਾ। ਅਤੇ ਅਕਸਰ ਵੈਸੇ ਤਾਂ ਵਾਇਲਡ ਫਾਇਰ ਦੇ ਨਾਲ ਵੀ ਕਾਫੀ ਕੁਝ ਨੁਕਸਾਨ ਜਿਹੜਾ ਉਹ ਹੁੰਦਾ ਜਾ ਰਿਹਾ, ਸੋ ਜਗ੍ਹਾ ਜਗ੍ਹਾ ਦੇ ਉੱਤੇ ਨੁਕਸਾਨ ਦੇਖਿਆ ਜਾ ਰਿਹਾ। ਬਟ ਆਪਾਂ ਥੋੜ੍ਹੀ ਜਿਹੀ ਕੁਇਕਲੀ ਹੋਟ ਵੈਦਰ ਦੀ ਗੱਲਬਾਤ ਕਰ ਲਈਏ, ਕਿਉਂਕਿ ਕੱਲ੍ਹ ਇਕਦਮ ਹੀ ਵਧੀਆ ਚੱਲ ਰਿਹਾ ਸੀਗਾ। ਸੋ ਅੱਜ 25 ਡਿਗਰੀ ਟੈਂਪਰੇਚਰ ਹੈ ਰਾਈਟ ਨਾਓ ਜੀ, ਜਿਹੜਾ ਕਿ 25 ਦੀ ਤਰ੍ਹਾਂ ਮਹਿਸੂਸ ਹੋ ਰਿਹਾ। 26 ਡਿਗਰੀ ਤੱਕ ਅੱਜ ਵੱਧ ਤੋਂ ਵੱਧ ਦੱਸਿਆ ਗਿਆ ਸੀਗਾ, ਅਤੇ ਹਿਊਮਿਡਿਟੀ ਚਾਹੇ 23% ਤੱਕ ਦਿਖਾਈ ਜਾਂਦੀ ਹੈ। ਸਨਸੈਟ ਜਿਹੜਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਜਿਹੜਾ ਪਿਛਲੇ ਹਫ਼ਤੇ ਆਪਾਂ ਗੱਲ ਕਰ ਰਹੇ ਸੀਗੇ 6 ਵਜੇ ਤੋਂ ਪਹਿਲਾਂ ਪਹਿਲਾਂ ਸੂਰਜ ਨਿਕਲ ਜਾਂਦਾ ਸੀ, ਹੁਣ 6:06 'ਤੇ ਅੱਜ ਨਿਕਲਿਆ। ਅੱਜ ਸ਼ਰਾਰਤੀ ਹੁੰਦਾ ਜਾਂਦਾ ਜੀ, ਥੋੜ੍ਹਾ ਜਿਹਾ ਆਰਾਮ ਕਰਨ ਦੇ ਮੂਡ 'ਚ ਆਉਂਦਾ ਜਾਂਦਾ, ਪਲੱਸ ਸਨਸੈਟ ਵੀ ਜਲਦੀ ਆਪਣੇ ਘਰ ਨੂੰ ਜਲਦੀ ਜਾਣ ਲੱਗ ਪਿਆ, 9:17 'ਤੇ ਛੁੱਪ ਜਾਂਦਾ। ਸੋ ਦਿਨ ਜਿਹੜੇ ਨੇ ਗਰਮੀ ਤਾਂ ਹਾਲੇ ਉਸ ਤਰੀਕੇ ਦੀ ਆਪਾਂ ਦੇਖੀ ਨਹੀਂ ਸੀ, ਜਿੰਨੀ ਤੇਜ਼ੀ ਦੇ ਨਾਲ ਸੂਰਜ ਜਿਹੜਾ ਜਲਦੀ ਆਪਣੇ ਘਰ ਜਾਣਾ ਸ਼ੁਰੂ ਹੋ ਚੁੱਕਿਆ। ਸੋ ਅੱਜ ਦਾ ਹੀ ਜਿੱਦਾਂ 26-27 ਡਿਗਰੀ ਟੈਂਪਰੇਚਰ ਮੰਨਿਆ ਗਿਆ ਸੀ, ਕੱਲ੍ਹ ਵੀ ਇੰਨਾ ਕੀ ਟੈਂਪਰੇਚਰ ਜਿਹੜਾ 27 ਡਿਗਰੀ ਦੇ ਲੱਗ ਜਾਗੇ, 27 ਡਿਗਰੀ ਦੇ ਲੱਗ ਜਾਗੇ ਜਿਹੜਾ ਪ੍ਰੋਗਰਾਮ ਰਹੇਗਾ, ਅਤੇ ਘੱਟ ਤੋਂ ਘੱਟ 13 ਡਿਗਰੀ ਹੋਏਗਾ। ਇਸੇ ਤਰੀਕੇ ਨਾਲ ਥਰਸਡੇ ਨੂੰ, ਥਰਸਡੇ 6 ਅਗਸਤ ਵਾਲਾ ਦਿਨ ਜਿਹੜਾ, ਉਸ ਦਿਨ ਵੀ ਟੈਂਪਰੇਚਰ ਜਿਹੜਾ 23 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 14 ਡਿਗਰੀ। ਫਰਾਈਡੇ ਅਗਸਤ 7 ਨੂੰ 27 ਡਿਗਰੀ ਅਤੇ 11 ਡਿਗਰੀ, ਸੈਟਰਡੇ ਅਗਸਤ 8 ਨੂੰ 28 ਡਿਗਰੀ ਅਤੇ 12 ਡਿਗਰੀ, ਸੰਡੇ ਨੂੰ ਆਫਟਰਨੂਨ ਦੇ ਵਿੱਚ ਥੰਡਰ ਸਟੋਰਮ ਦੀ ਵਾਰਨਿੰਗ ਜਿਹੜੀ ਦੱਸੀ ਜਾ ਰਹੀ ਹੈ। ਇਸੇ ਤਰੀਕੇ ਨਾਲ ਸ਼ਨੀਵਾਰ ਨੂੰ ਵੀ ਰਾਤ ਜਾਂ ਸੰਡੇ ਦੀ ਰਾਤ ਜਿਹੜੀ ਹੈ, ਉਸ ਦਿਨ ਵੀ ਟੈਂਪਰੇਚਰ ਜਿਹੜਾ ਉਹ ਜਿਹੜਾ ਹੈ 23 ਡਿਗਰੀ ਤੱਕ ਤਾਂ ਜਾਏਗਾ ਜਾਏਗਾ, ਸੰਡੇ ਜਦੋਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਪ੍ਰੋਗਰਾਮ ਸੁਣੋਗੇ। ਬਟ ਉਹਦੇ ਨਾਲ ਨਾਲ ਟੈਂਪਰੇਚਰ ਤੋਂ ਇਲਾਵਾ ਜਿਹੜਾ ਹੈ 5.8 mm ਤੱਕ ਆਫਟਰਨੂਨ ਦੇ ਵਿੱਚ ਥੰਡਰ ਸਟੋਰਮ ਦੀ ਵਾਰਨਿੰਗ ਦੱਸੀ ਜਾ ਰਹੀ ਹੈ, ਬਾਰਿਸ਼ ਹੋ ਸਕਦੀ ਹੈ। ਸਕੈਟਰ ਥੰਡਰ ਸਟੋਰਮ ਆਲਮੋਸਟ ਇੰਨੇ ਕੀ ਜਿਹੜੇ ਨੇ ਉਹ ਮੰਡੇ ਵਾਲੇ ਦਿਨ ਜਦੋਂ ਅਗਸਤ 10 ਦਾ ਦਿਨ ਆਏਗਾ, 22 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 13 ਡਿਗਰੀ ਟੈਂਪਰੇਚਰ ਦੇ ਨਾਲ, ਇਹ ਵੀ ਦੱਸਿਆ ਜਾ ਰਿਹਾ ਜੀ। ਸੋ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਅਤੇ ਪ੍ਰੋਗਰਾਮ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਹੋਰ ਕਈ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਜਾਰੀ ਰਹਿਣਗੀਆਂ, ਅਤੇ ਖਬਰਾਂ ਵਾਕਈ ਤੁਸੀਂ, ਕਿਉਂਕਿ ਖਬਰਾਂ ਮੈਨੂੰ ਪਤਾ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ, ਕਈ ਵਾਰੀ ਜਦੋਂ ਖਬਰਾਂ ਨਹੀਂ ਸੁਣਾਉਂਦੇ ਤਾਂ ਜਿਹੜੇ ਸਾਡੇ ਦੋਸਤ ਨੇ ਉਹ ਨਾਰਾਜ਼ ਹੋ ਜਾਂਦੇ ਵੀ ਖਬਰਾਂ ਨਹੀਂ ਦੱਸੀਆਂ ਅੱਜ ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਆਪਾਂ ਆਪਣੀਆਂ ਗੱਲਾਂ ਬਾਤਾਂ ਤਾਂ ਕਰਦੇ ਹੀ ਹਾਂ, ਬਟ ਦੁਨੀਆ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਥਰੂ ਤੁਹਾਨੂੰ ਪਤਾ ਲੱਗਦੀਆਂ, ਅਤੇ ਵਿਚ ਇਜ਼ ਗੁੱਡ ਥਿੰਕ ਵੀ ਚਲੋ ਜਿਵੇਂ ਜਿਵੇਂ ਖਬਰਾਂ ਦੇ ਬਾਰੇ ਆਈਡੀਆ ਲੱਗਦਾ ਰਹਿੰਦਾ ਅਤੇ ਆਪਾਂ ਆਪਣੀ ਪਲਾਨਿੰਗਸ ਤਾਂ ਕਰਦੇ ਹੀ ਕਰਦੇ ਹਾਂ, ਪਲੱਸ ਦੁਨੀਆ ਭਰ ਦੀਆਂ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ ਉਹ ਵੀ ਇਸੇ ਤਰੀਕੇ ਨਾਲ ਹੀ ਸਾਹਮਣੇ ਆ ਜਾਂਦੀਆਂ। ਸੋ ਮੈਨੂੰ ਹੁਣ ਇਹ ਨਹੀਂ ਸਮਝ ਆ ਰਹੀ ਵੀ ਤੁਹਾਨੂੰ ਮੈਂ ਖਬਰਾਂ ਜਿਹੜੀਆਂ ਰਸ਼ੀਆ ਯੂਕਰੇਨ ਦੀਆਂ ਸੁਣਾਵਾਂ ਕਿ ਈਰਾਨ ਦੇ ਬਾਰੇ ਸੁਣਾਈਆਂ ਜਾਣ ਅਤੇ ਜਾਂ ਉਹਦੇ ਨਾਲ ਰਿਲੇਟਡ ਜਿਹੜੀਆਂ ਗੱਲਬਾਤਾਂ ਕੀਤੀਆਂ ਜਾਣ, ਕਿਉਂਕਿ 2-3 ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ, ਅਤੇ ਉਹਦੇ 'ਤੇ ਹੀ ਆਪਾਂ ਕੁਛ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਖਬਰਾਂ ਜਿਹੜੀਆਂ ਨੇ ਉਹਦੇ ਨਾਲ ਰਿਲੇਟਡ ਹੀ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਲਾਈਵ ਕੀ ਗੱਲਬਾਤਾਂ ਚੱਲ ਰਹੀਆਂ ਨੇ ਇਹਦੇ ਬਾਰੇ ਥੋੜ੍ਹਾ ਜਿਹਾ ਸੁਣਦੇ ਹਾਂ, ਸੋ ਫਿਰ ਇਸ ਤੋਂ ਬਾਦ ਵਾਪਸ ਮਿਲ ਕੇ ਤੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ।
1: ਯਦਿ ਐਬਸੋਲੂਟ ਨੰਬਰ ਦੇਖੇ ਤੋ ਹਮ ਚਾਈਨਾ ਕੇ ਬਾਅਦ ਦੂਸਰੇ ਨੰਬਰ ਪੇ, ਔਰ ਇਸਮੇ ਪਿਛਲੇ 10 ਸਾਲੋਂ ਮੇ ਬਹੁਤ ਤੇਜ਼ੀ ਆਈ ਹੈ। ਇੱਕ ਸਰਵੇ ਹੁਆ ਕਰਤਾ ਹੈ, ਭਾਰਤ ਸਰਕਾਰ ਕਰਾਤੀ ਹੈ, ਜਿਸੇ ਕਹਤੇ ਹੈ ਨੈਸ਼ਨਲ ਫੈਮਿਲੀ ਹੈਲਥ ਸਰਵੇ, NFHS, ਇੱਕ ਆਮ ਤੌਰ ਪਰ 3-4 ਸਾਲੋਂ ਕੇ ਅੰਤਰਾਲ ਪੇ ਹੋਤਾ ਹੈ। ਚੌਥਾ ਹੈ NFHS ਕਾ ਸਰਵੇ ਜੋ ਆਇਆ, ਔਰ ਪਾਂਚਵਾਂ ਜੋ ਆਇਆ, ਉਨ ਦੋਨੋਂ ਕੇ ਆਂਕੜੇ ਮਿਲਾਤੇ ਹੈ ਤੋ ਆਪ ਦੇਖੇਂਗੇ ਕਿ ਬੱਚੋਂ ਮੇ ਮੋਟਾਪਾ ਜੋ ਹੈ ਉਸਮੇ 50% ਕੀ ਵ੍ਰਿਧੀ ਹੋਈ ਹੈ, ਇਹ ਸਿਰਫ 4 ਸਾਲੋਂ ਮੇ। 30 ਕਰੋੜ ਬੱਚੇ ਜੋ ਹੈ ਦੇਸ਼ ਮੇ ਯਾ ਤੋ ਮੋਟੇ ਹੈ ਯਾ ਉਨ ਮੇ ਮੋਟਾਪੇ ਕੇ ਲਕਸ਼ਣ ਹੈ। ਆਪ ਕਈ ਵਾਰ ਲੋਕ ਇਹ ਕਹਤੇ ਹੈ ਕਿ ਬੱਚਾ ਮੋਟਾ ਹੋ ਗਿਆ ਤੋ ਕਿਆ ਦਿੱਕਤ ਹੈ, ਆਗੇ ਚਲ ਕੇ ਸਭ ਠੀਕ ਹੋ ਜਾਏਗਾ, ਪਰ ਉਹ ਆਗੇ ਚਲ ਕੇ ਠੀਕ ਨਹੀਂ ਹੋਗਾ। ਆਗੇ ਚਲ ਕਰ ਉਨ੍ਹੀਂ ਬੱਚੋਂ ਮੇ ਜਬ ਉਹ ਯੁਵਾ ਹੋਂਗੇ, ਆਪਣੇ 20-30 ਸਾਲ ਕੀ ਉਮਰ ਮੇ ਹੋਂਗੇ ਤੋ ਡਾਇਬਟੀਜ਼ ਔਰ ਹਾਈਪਰ ਟੈਂਸ਼ਨ ਜੈਸੀ ਬਿਮਾਰੀਆਂ ਸੇ ਗ੍ਰਸਿਤ ਹੋਂਗੇ। ਯਹੀ ਸਰਵੇ NHFS ਕਾ ਸਰਵੇ ਕਹਿਤਾ ਹੈ ਕਿ 15-49 ਸਾਲ ਕੀ ਉਮਰ ਮੇ ਮਹਿਲਾ ਹੋ ਯਾ ਪੁਰਸ਼, ਸ਼ਹਿਰੀ ਖੇਤਰ ਮੇ ਹੋ ਯਾ ਗ੍ਰਾਮੀਣ, ਹਰ ਚੌਥਾ

ਕਿੰਨਾ ਕੁ ਠੀਕ ਆਟਾ ਤੇ ਉਹ ਵੀ ਫੇਲ ਹੋ ਗਿਆ। ਇਸ ਤੋਂ ਇਲਾਵਾ ਹੋਰ ਬੜੀਆਂ ਇੰਡੀਅਨ ਆਈਟਮਸ ਜਿਹੜੀਆਂ ਨੇ ਇੱਥੇ ਮਿਲਦੀਆਂ ਤੇ ਆਲਰੇਡੀ ਕਈ ਕਈ ਵਾਰੀ ਫੇਲ ਹੋ ਚੁੱਕੀਆਂ ਤੇ ਈਵਨ ਦੋ ਕਈਆਂ ਤੇ ਕੁਛ ਲਿਖਿਆ ਹੁੰਦਾ ਜਾਂ ਲਿਖੇ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਹੁਣ ਕਿੰਨਾ ਕੁ ਜਿਹੜਾ ਕੈਨੇਡੀਅਨ ਸਿਸਟਮ ਉਹਨਾਂ ਨੂੰ ਫੋਲੋ ਕਰ ਸਕਦੇ ਜਾਂ ਕਿੰਨਾ ਕੁ ਉਹਨੂੰ ਚੈੱਕ ਕਰ ਸਕਦਾ, ਕਿਉਂਕਿ ਇੰਨੀਆਂ ਆਈਟਮਸ ਜਿਹੜੀਆਂ ਨੇ ਆਉਂਦੀਆਂ। ਪਿੱਛੇ ਜੀ ਕਿਸੇ ਨੇ ਇਹ ਪਾਇਆ ਵੀ ਗਰੋਸਰੀ ਸਟੋਰ ਦਾ ਉੱਥੋਂ ਲੋਕੀ ਲੈ ਕੇ ਆਇਆ ਤੇ ਉਹਨੇ ਆਪਣੇ ਘਰ ਦੇ ਜਦੋਂ ਜਾ ਕੇ ਚੈੱਕ ਕੀਤਾ, ਪਹਿਲਾਂ ਵੀ ਕਹਿੰਦਾ ਕੀਤਾ, ਹੁਣ ਦੁਬਾਰਾ ਚੈੱਕ ਕੀਤਾ ਤੇ ਉਹ ਜਿਹੜਾ ਗਰੋਸਰੀ ਸਟੋਰ ਹੈ ਉਹ ਵੱਧ ਹੀ ਤੋਲੀ ਜਾਂਦਾ। ਮਤਲਬ ਰੇਟ ਜਿੰਨੀ ਵੈਲਿਊ ਆਉਂਦੀ ਉਸ ਤੋਂ ਜ਼ਿਆਦਾ ਹੀ ਦੱਸੀ ਜਾਂਦਾ ਵੀ ਇੰਨੀ ਜ਼ਿਆਦਾ ਹੈ। ਅਤੇ ਉਹ ਕੈਲਕੂਲੇਟ ਕਰ ਰਿਹਾ ਵੀ ਜੇ ਆਪਾਂ ਇੰਨੇ ਬੰਦਿਆਂ ਦੇ ਹਿਸਾਬ ਨਾਲ ਕੈਲਕੂਲੇਟ ਕੀਤਾ ਜਾਵੇ ਤਾਂ ਕਿੰਨਾ ਪੈਸਾ ਜਿਹੜਾ ਨੇ ਇਹ। ਇੱਕ ਤਾਂ ਉਹ ਆਈਟਮਸ ਵੈਸੇ ਮਹਿੰਗੀਆਂ ਹੁੰਦੀਆਂ ਨੇ, ਸਬਜ਼ੀਆਂ ਸੁਬਜ਼ੀਆਂ ਜਿਹੜੀਆਂ ਨੇ, ਅਤੇ ਜਦੋਂ ਤੁਸੀਂ ਤੋਲ ਕੇ ਉਹਨੂੰ ਉਸ ਹਿਸਾਬ ਦਾ ਦਿੰਦੇ ਹੋ, ਹਰ ਬੰਦਾ ਤਾਂ ਇੰਨਾ ਕੈਲਕੂਲੇਟਿਵ ਨਹੀਂ ਹੁੰਦਾ। ਆਪਾਂ ਤਾਂ ਜਦੋਂ ਜਾਂਦੇ ਹਾਂ ਖਰੀਦਦੇ ਹਾਂ ਚੀਜ਼ਾਂ ਇੱਦਾਂ ਹੀ ਬੈਗ 'ਚ ਪਾਈਆਂ, ਉਸ ਤੋਂ ਬਾਅਦ ਫਿਰ ਜਦੋਂ ਯੂਜ਼ ਕਰਨੀ ਉਦੋਂ ਹੀ ਕਿਸੇ ਨੇ ਖੋਲੀਆਂ ਹੁੰਦੀਆਂ। ਬਟ ਕਈ ਲੋਕ ਜਿਹੜੇ ਨੇ ਉਹ ਚੈੱਕ ਕਰਦੇ ਆ, ਦੇਖਦੇ ਆ ਵੀ ਉਹਨਾਂ ਦਾ ਸਮਾਨ ਜਿਹੜਾ ਜਿੰਨੇ ਦਾ ਲਿਆਂਦਾ ਹੈ, ਜਿੱਦਾਂ ਉਹ ਡੰਡੀ ਮਾਰਦੇ ਸੀ ਇੰਡੀਆ 'ਚ, ਇੱਥੇ ਵੀ ਡੰਡੀ ਮਾਰਦੇ ਕਿ ਨਹੀਂ ਮਾਰਦੇ, ਕਿਉਂਕਿ ਆਪਾਂ ਤਾਂ ਸਾਹਮਣੇ ਦੇਖਦੇ ਹਾਂ ਵੀ ਹਾਂ ਜੋ ਕਹਿ ਰਹੀ ਮਸ਼ੀਨ ਉਹ ਠੀਕ ਹੀ ਕਹਿ ਰਹੀ ਹੋਣੀ ਹੈ। ਸੋ ਕਈ ਤਰ੍ਹਾਂ ਦੀਆਂ ਘਪਲੇਬਾਜ਼ੀਆਂ ਜਿਹੜੀਆਂ ਜੀ ਇੱਥੇ ਚੱਲ ਰਹੀਆਂ, ਜਿਹਦੇ 'ਚ ਪੂਰੀ ਦੀ ਪੂਰੀ ਪੋਸਟਾਂ ਲੋਕ ਉਹ ਸ਼ੇਅਰ ਕਰ ਰਹੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਵੀ ਇਸ ਸਟੋਰ 'ਚ ਆਪਾਂ ਗਏ, ਆਪਣੇ ਦੇਸੀ ਸਟੋਰ ਨੇ ਸਾਨੂੰ ਇੱਦਾਂ ਚੂਨਾ ਲਾਇਆ। ਅਤੇ ਹੋਰ ਵੀ ਬੜੇ ਲੋਕਾਂ ਨੂੰ ਉਹਦੇ ਬਾਰੇ ਬਹੁਤ ਕੁਛ ਮੈਸੇਜ ਲਿਖੇ। ਮੈਂ ਸਟੋਰ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਕਾਫੀ ਸਟੋਰ ਜਿਹੜੇ ਖੁੱਲ ਚੁੱਕੇ ਨੇ ਉਹਨਾਂ ਦੇ, ਬਟ ਇਹ ਹੈ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਕਿਹੜੀ ਕਿਹੜੀ ਚੀਜ਼ ਜਿਹੜੀ ਆਪਾਂ ਕਰੀਏ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਨੇ ਜਾਂ ਤੁਹਾਡੇ ਕੋਲ ਜਾਂਦੇ ਆ ਆਉਂਦੇ ਆ, ਜਿੱਦਾਂ ਬਾਕੀ ਹੇਰਾਫੇਰੀਆਂ ਚੱਲ ਰਹੀਆਂ, ਕਮ ਸੇ ਕਮ ਥੋੜ੍ਹਾ ਬਹੁਤਾ ਧਿਆਨ ਰੱਖੀਏ ਕਿ ਵੀ ਲੋਕਾਂ ਨੂੰ ਇੰਨਾ ਨਾ ਦਬਾਈਏ, ਇੰਨਾ ਨਾ ਖਿੱਚ ਕੇ ਲੈ ਕੇ ਜਾਈਏ ਵੀ ਅਗਲੇ ਜਿਹੜੇ ਨੇ ਉਹ ਦੁਖੀ ਹੋ ਜਾਣ ਜਾਂ ਨਾਰਾਜ਼ ਹੀ ਹੋ ਜਾਣ ਜਾਂ ਦੂਜੇ ਮੇਨ ਸਟੋਰਾਂ ਵਾਲੇ ਪਾਸੇ ਹੀ ਕਈ ਲੋਕਾਂ ਨੇ ਕਿਹਾ ਵੀ ਜਾਣਾ ਚਾਹੀਦਾ, ਬਜਾਏ ਕਿ ਆਪਾਂ ਇਹਨਾਂ ਸਟੋਰਸ ਵਾਲੇ ਪਾਸੇ ਜਾਂਦੇ ਹਾਂ ਜਿੱਥੋਂ ਆਪਣਾ ਸਮਾਨ ਜਿਹੜਾ ਮਿਲਦਾ। ਸੋ ਕੁਛ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਹੋ ਰਹੀਆਂ ਜੀ। ਸੋ ਇਹਦੇ ਬਾਰੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਹਾਲਾਂਕਿ ਲੋਕ ਬਾਏ ਕਰਨਾ ਚਾਹੁੰਦੇ ਨੇ, ਹੈਲਦੀ ਫੂਡ ਚੰਗਾ ਖਾਣਾ ਚਾਹੁੰਦੇ ਆ, ਪਰ ਉਹਨਾਂ ਨੂੰ ਆਪਸ਼ਨ ਹੀ ਨਹੀਂ ਮਿਲਦੀ ਵੀ ਉਹ ਖਾਣ ਕਿੱਦਾਂ, ਕਹਿੰਦੇ ਰਹਿੰਦੇ ਆ। ਤੁਹਾਨੂੰ ਪਤਾ ਵੀ ਪਹਿਲਾਂ ਇੱਕ ਵਾਰੀ ਸਿਗਰਟ ਨੂੰ ਪ੍ਰਮੋਟ ਕਰਨ ਵਾਸਤੇ ਪੂਰਾ ਇਹ ਇੱਕ ਵਾਈਟ ਪੇਪਰ ਸ਼ਾਇਦ ਉਹਨੂੰ ਕਹਿੰਦੇ ਆ, ਉਹ ਚੱਲਿਆ ਸੀਗਾ 70s ਦੇ ਲਾਗੇ ਚਾਗੇ ਜਾ ਕੇ, ਅਤੇ ਉਦੋਂ ਪੂਰੀ ਦੀ ਪੂਰੀ ਸਿਗਰਟ ਨੂੰ ਕਿੱਦਾਂ ਪ੍ਰਮੋਟ ਕਰਨਾ, ਉਹਦੀ ਕਿੱਦਾਂ ਮਾਰਕੀਟਿੰਗ ਕਰਨੀ ਹੈ, ਬਾਕੀ ਸਾਰਾ ਉਹਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਦਿਖਾਈਆਂ ਗਈਆਂ। ਫਿਰ ਉਸ ਤੋਂ ਬਾਅਦ ਚਿੱਟੇ ਦੁੱਧ ਦੀ ਜਿਹਨੂੰ ਕਹਿੰਦੇ ਚੀਨੀ ਦੀ ਗੱਲਬਾਤ ਆ ਗਈ, ਅਤੇ ਚੀਨੀ ਨੂੰ ਕਿੱਦਾਂ ਪ੍ਰਮੋਟ ਕਰਨਾ। ਕਿਸੇ ਟਾਈਮ ਦੇ ਉੱਤੇ ਇੰਨੀ ਜ਼ਿਆਦਾ ਚੀਨੀ ਨਹੀਂ ਸੀ ਲੋਕ ਯੂਜ਼ ਕਰਦੇ, ਬਟ ਸਲੋਲੀ ਸਲੋਲੀ ਕਰਦੇ ਇੰਨੀ ਚੀਨੀ ਜਿਹੜੀ ਉਹ ਯੂਜ਼ ਕਰਨ ਲੱਗ ਪਏ, ਕਿਉਂਕਿ ਉਹਨੂੰ ਉਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ, ਹਰ ਚੀਜ਼ ਦੇ ਵਿੱਚ ਚੀਨੀ ਪਾਈ ਗਈ। ਅਤੇ ਫੂਡ ਕਹਿੰਦੇ ਜੀ ਜਿਹੜਾ ਰੈਗੂਲਰ ਫੂਡ ਹੈ ਉਹ ਆਮ ਲੋਕ, ਪਾਪੂਲੇਸ਼ਨ ਵੱਧ ਗਈ ਤਾਂ ਉਹਨਾਂ ਫੂਡ ਨਹੀਂ ਮਿਲ ਪਾ ਰਿਹਾ। ਹੁਣ ਜੇ ਫੂਡ ਨਹੀਂ ਮਿਲਦਾ ਤਾਂ ਉਸ ਸਿਲਸਿਲੇ 'ਚ ਕੀ ਕਰੋਗੇ ਤੁਸੀਂ? ਅਤੇ ਇਹਨਾਂ ਨੇ ਕੀ ਕੀਤਾ ਵੀ ਫੂਡ ਦੀ ਇੰਡਸਟਰੀਲਾਈਜੇਸ਼ਨ ਸ਼ੁਰੂ ਕਰਤੀ, ਅਤੇ ਆਪਾਂ ਵੀ ਬੜੇ ਖੁਸ਼ ਹੁੰਦੇ ਹਾਂ ਦੇਖ ਦੇਖ ਕੇ ਕਈ ਵਾਰੀ ਵੀ ਕਿੰਨੀ ਤੇਜ਼ੀ ਨਾਲ ਕਿੰਨਾ ਫੂਡ ਬਣ ਰਿਹਾ, ਦੇਖੋ ਕਿੰਨਾ ਉਹ ਬਣ ਰਿਹਾ, ਬਟ ਉਹਦੇ ਚੰਗਾ ਕਿੰਨਾ ਹੈ ਅਤੇ ਗਾਰਬੇਜ ਕਿੰਨਾ, ਇਹ ਆਪਾਂ ਖੁਦ ਹੀ ਜਾਣ ਸਕਦੇ ਹਾਂ। ਕਿੰਨੇ ਪ੍ਰਜ਼ਰਵੇਟਿਵ ਪਾ ਕੇ ਕਿੰਨੀ ਕਿੰਨੀ ਦੇਰ ਜਿਹੜੀ ਉਹ ਸ਼ੈਲਫ 'ਤੇ ਰੱਖੀ ਜਾਣਾ ਫੂਡ ਨੂੰ, ਅਤੇ ਉਹ ਖਰਾਬ ਹੀ ਨਹੀਂ ਹੁੰਦਾ, ਅਤੇ ਤੁਸੀਂ ਜਿੰਨਾ ਮਰਜ਼ੀ ਉਹਨੂੰ ਵਰਤੀ ਜਾਓ। ਸੋ ਇਸ ਤਰੀਕੇ ਦੇ ਨਾਲ ਸਿਹਤ ਜਿਹੜੀ ਹੈ ਲੋਕਾਂ ਦੀ ਖਰਾਬ ਕੀਤੀ ਗਈ। ਬਿਮਾਰੀ ਹੋਏਗੀ ਤਾਂ ਫਿਰ ਹੋਸਪਿਟਲ 'ਚ ਜਾਓਗੇ, ਜੇ ਹੋਸਪਿਟਲ 'ਚ ਜਾਓਗੇ ਤਾਂ ਫਿਰ ਹੋਰ ਚੂਨਾ ਲਾਉਣ ਵਾਸਤੇ ਪ੍ਰਾਈਵੇਟ ਸੈਂਟਰ ਜਿਹੜੇ ਨੇ ਉਹ ਵੀ ਆ ਜਾਂਦੇ ਆ, ਉਹ ਬੰਦਿਆਂ ਨੂੰ ਜਿਹੜਾ ਉਹ ਬੰਦੇ ਘੱਟ ਅਤੇ ਇਹ ਜ਼ਿਆਦਾ ਸਮਝਦੇ ਵੀ ਕਿੱਦਾਂ ਆਪਾਂ ਇਹਨਾਂ ਦੇ ਨਾਲ ਜਿਹੜਾ ਧੱਕਾ ਕਰਨਾ। ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹ ਸਾਡੇ ਕੋਲ ਦੇਖਣ ਨੂੰ ਮਿਲਦੀਆਂ ਰਹੀਆਂ ਜੀ, ਪਿਛਲੇ ਸਮੇਂ 'ਚ ਵੀ ਦੇਖਦੇ ਰਹੇ ਹਾਂ, ਹੁਣ ਵੀ ਆ ਰਹੀਆਂ ਨੇ। ਅਤੇ ਸੋ ਸਮਾਂ ਜਿਹੜਾ ਉਹ ਕਾਫੀ ਡਿਫਰੈਂਟ ਹੁੰਦਾ ਜਾ ਰਿਹਾ। ਸੋ ਅੱਜ ਦੇ ਪ੍ਰੋਗਰਾਮ 'ਚ ਕੁਛ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ, ਪਲੱਸ ਸੋਨੇ ਦੀ ਗੋਲਡ ਪ੍ਰਾਈਸਿਸ ਵੀ ਜਿਹੜੇ ਉਹਦੇ 'ਤੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ, ਕਿਉਂਕਿ ਪਿਛਲੇ ਕੁਛ ਇੱਕ ਸਮੇਂ 'ਚ ਦੇਖਿਆ ਆਪਾਂ ਜਨਵਰੀ ਤੋਂ ਬਾਅਦ ਇੱਕਦਮ ਕਿੰਨਾ ਉੱਪਰ ਗਿਆ ਸੀਗਾ ਗੋਲਡ ਦਾ ਜਿਹੜਾ, ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਅਤੇ ਨਾਲ ਦੀ ਨਾਲ ਹੀ ਜੇ ਇਹਦੇ ਮੈਪ ਦੀ ਗੱਲ ਕਰੀਏ ਵੀ ਕਿੰਨੀ ਤੇਜ਼ੀ ਦੇ ਨਾਲ ਉੱਪਰ ਜਾ ਰਿਹਾ, ਕਿੰਨੀ ਤੇਜ਼ੀ ਦੇ ਨਾਲ ਥੱਲੇ ਆ ਰਿਹਾ। ਸੋ ਅਗੇਨ 4,112 ਡੋਲਰ ਦੇ ਉੱਤੇ ਇਹ ਵਿਕ ਰਿਹਾ ਜੀ ਰਾਈਡ ਨੂੰ, ਇਹਦਾ ਪ੍ਰਾਈਸ ਜਿਹੜਾ ਆ ਰਿਹਾ -9.80 ਜਿਹੜਾ ਡਾਊਨ ਹੋਇਆ ਪਹਿਲੇ ਦੇ ਮੁਕਾਬਲੇ। ਸੋ ਅਗਰ ਆਪਾਂ ਇਹਦਾ

ਥੋੜਾ ਜਿਹਾ ਕਿਉਂਕਿ ਧਿਆਨ ਰੱਖਣਾ ਚਾਹੀਦਾ, ਕਈ ਕਾਰਨ ਵੀ ਇਹ ਇੰਨਾ ਜ਼ਿਆਦਾ ਡਾਊਨ ਹੁੰਦਾ ਜਾ ਰਿਹਾ ਪਹਿਲੇ ਦੇ ਮੁਕਾਬਲੇ। ਜੇ ਗੱਲਬਾਤ ਕਰੀਏ ਤੇ ਆਲਮੋਸਟ 30% ਦੇ ਕਰੀਬ ਜਿਹੜਾ ਇਹ 'ਚ ਡਾਊਨਫਾਲ ਆਈ ਹੈ। ਥੋੜ੍ਹੇ ਸਮੇਂ ਪਹਿਲਾਂ ਲੋਕਾਂ ਨੇ ਬਹੁਤ ਤੇਜ਼ੀ ਦੇ ਨਾਲ ਖਰੀਦਣਾ ਸ਼ੁਰੂ ਕਰਤਾ ਸੀ ਕਿ ਵੀ ਇਹ ਸੋਨਾ ਜਿਹੜਾ ਬੜਾ ਇੰਪੋਰਟੈਂਟ ਹੈ, ਆਪਾਂ ਨੂੰ ਖਰੀਦ ਖਰੀਦ ਤੇ ਘਰ ਰੱਖੀ ਜਾਓ ਜੀ, ਮਹਿੰਗਾ ਹੋਣਾ ਸ਼ੁਰੂ ਹੋ ਗਿਆ। ਅਤੇ ਹੁਣ ਇਹ ਜਿਹੜਾ ਸੋਨਾ ਇਹ ਕਾਫੀ ਡਾਊਨ ਹੋਣਾ ਸ਼ੁਰੂ ਹੋ ਗਿਆ, ਇੱਕਦਮ ਹੀ ਉੱਪਰ ਜਾਂਦਾ ਇੱਕਦਮ ਹੀ ਥੱਲੇ ਜਾਂਦਾ। ਪਰ ਤੁਹਾਨੂੰ ਪਤਾ ਵੀ ਇਹਦੀ ਜਿਹੜੀ ਵੈਲਿਊ ਉਹ ਬੇਸਿਕਲੀ ਓਨੀ ਨਹੀਂ ਰਹਿ ਗਈ ਜਿੰਨੀ ਅੱਜ ਤੋਂ ਸ਼ੁਰੂਆਤ ਦੇ ਵਿੱਚ 6 ਮਹੀਨੇ ਪਹਿਲਾਂ ਸੀਗੀ। ਸੋ 30% ਦਾ ਡਾਊਨਫਾਲ ਆਉਣਾ, ਇਹ ਤਾਂ ਇੱਦਾਂ ਹੋ ਗਿਆ ਜਿੱਦਾਂ ਕ੍ਰਿਪਟੋ ਦੀ ਕਰੰਸੀ ਉਸੇ ਤਰੀਕੇ ਦਾ, ਅਤੇ ਉਹ ਹੁੰਦਾ ਵੀ ਕੁਛ ਇਸੇ ਤਰੀਕੇ ਨਾਲ ਜਾ ਰਿਹਾ, ਕਿਉਂਕਿ ਇਹਦੇ 'ਚ ਮੇਨ ਜਿਹੜਾ ਡਾਊਨਫਾਲ ਦਾ ਕਾਰਨ ਉਹ ਇਹ ਹੈ ਵੀ ਸਰਕਾਰਾਂ ਨੇ ਆਪਣਾ ਜਿਹੜਾ ਪੈਸਾ ਕੱਢਣਾ ਸ਼ੁਰੂ ਕਰਤਾ। ਸਰਕਾਰਾਂ ਨੂੰ ਵੀ ਇਹ 'ਤੇ ਟਰੱਸਟ ਨਹੀਂ ਰਿਹਾ ਕਿਉਂਕਿ ਸੋਨਾ ਹੁਣ ਲੋਕਾਂ ਦੀ ਓਨੀ ਮਨਪਸੰਦ ਨਹੀਂ ਰਿਹਾ। ਏ ਆਈ ਦੇ ਆਉਣ ਕਰਕੇ ਕਾਫੀ ਜ਼ਿਆਦਾ ਸੋਨਾ ਜਿਹੜਾ ਓਲਰ ਆਈਡੈਂਟੀਫਾਈ ਹੋ ਚੁੱਕਿਆ ਕਿ ਕਾਫੀ ਸੋਨਾ ਮਿਲੇਗਾ। ਪਹਿਲਾਂ ਕੋਈ ਸਮਾਂ ਹੁੰਦਾ ਸੀ ਸੋਨੇ ਦੇ ਬਦਲੇ, ਤੁਸੀਂ ਜਦੋਂ ਲੋਕਾਂ ਨੇ ਟ੍ਰੇਡ ਕਰਨਾ ਸ਼ੁਰੂ ਕਰਤਾ ਨੋਟਾਂ ਨੂੰ ਅਤੇ ਫਿਰ ਕਰੰਸੀ ਨੂੰ, ਤਾਂ ਉਹਦੇ ਬਦਲੇ ਸਮਾਨ ਵੀ ਖਰੀਦਦੇ ਸੀ। ਲੱਗਦਾ ਸੀਗਾ ਵੀ ਇਹਨੂੰ ਢਾਲਿਆ ਜਾ ਸਕਦਾ, ਜਿੱਦਾਂ ਦਾ ਮਰਜ਼ੀ ਬਣਾਇਆ ਜਾ ਸਕਦਾ। ਉਦੋਂ ਰਾਜਾ ਮਹਾਰਾਜੇ ਆਪਣੇ ਸਿੱਕਾ ਚਲਾਉਣ ਵਾਸਤੇ ਸੋਨੇ ਦਾ ਸਿੱਕਾ ਚਲਾ ਦਿੰਦੇ ਸੀ, ਜਾਂ ਲੋਕਾਂ ਨੂੰ ਕਨਵਰਟ ਕਰ ਲੈਂਦੇ ਸੀ ਆਪਣੇ ਨਾਲ ਵੀ, ਲਓ ਜੀ ਇਹ ਜੇ ਤੁਸੀਂ ਮੁਕਟ ਬਣਾਉਣਾ ਜਾਂ ਕੁਛ ਵੀ ਕਰਨਾ, ਜੂਲਰੀ ਬਣਾਉਣੀ ਹੈ, ਉਹ ਸਾਰਾ ਕੁਛ ਸੋਨੇ ਨਾਲ ਬੜਾ ਵਧੀਆ ਬਣਦਾ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਸੋਨੇ ਦੀ ਜਿਹੜੀ 10% ਸੋਨਾ ਜਿਹੜਾ ਉਹ ਟੈਕਨੋਲੋਜੀ ਦੇ ਵਿੱਚ ਯੂਜ਼ ਕੀਤਾ ਜਾਂਦਾ, 18% ਆਲਮੋਸਟ ਜਿਹੜੀ ਇਹ ਸਰਕਾਰਾਂ ਖਰੀਦਦੀਆਂ ਸੀ, ਬਾਕੀ ਜਿਹਦੇ 'ਚ ਜੂਲਰੀ ਹੋ ਗਈ ਅਤੇ ਜੂਲਰੀ ਦੇ ਨਾਲ ਟਾਈਲਾਂ ਜਿਹੜੀਆਂ ਲੋਕ ਬਣਾ ਕੇ ਰੱਖਦੇ ਨੇ, ਉਹ ਸਾਰਾ ਕੁਛ ਵੀ ਜਿਹੜਾ ਦੇਖਿਆ ਜਾਣ ਲੱਗ ਪਿਆ। ਬਟ ਮੇਜਰ ਜਿਹੜਾ ਸੀਗਾ ਜੂਲਰੀ ਅਤੇ ਜਿਹੜੇ ਲੋਕ ਵੱਡੀਆਂ ਵੱਡੀਆਂ ਇੱਟਾਂ ਜਿਹਨੂੰ ਕਹਿੰਦੇ ਨੇ, ਸੋਨੇ ਦੀ ਇੱਟ ਖਰੀਦ ਕੇ ਰੱਖ ਲੈਂਦੇ, ਸੋਨੇ ਦੇ ਕੋਇਨ ਜਿਹੜੇ ਨੇ ਉਹ ਖਰੀਦ ਕੇ ਰੱਖਦੇ ਸੀ, ਬਟ ਉਹ ਹੁਣ ਧਿਆਨ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਇਹਦੀ ਵੈਲਿਊ ਘਟਣੀ ਸ਼ੁਰੂ ਹੋ ਗਈ। ਆਲਰੇਡੀ ਇਹ ਥੱਲੇ ਜਾਣਾ ਸ਼ੁਰੂ ਹੋ ਚੁੱਕਿਆ ਅਤੇ ਮੈਨੂੰ ਲੱਗਦਾ ਵੀ ਜੋ ਹਾਲਾਤ ਬਣੇ ਆ ਜਾਂ ਜਿਸ ਤਰ੍ਹਾਂ ਬਣੇਗਾ, ਸਿਰਫ ਜਿੱਥੇ ਜਿੱਥੇ ਇਹਨੂੰ ਯੂਜ਼ ਕੀਤਾ ਜਾਂਦਾ, ਚਾਂਦੀ ਦੀ ਜ਼ਿਆਦਾ ਯੂਜ ਹੋ ਰਹੀ ਹੈ ਐਜ਼ ਕੰਪੇਅਰ ਟੂ ਸੋਨੇ ਦੇ, ਇਸ ਕਰਕੇ ਚਾਂਦੀ ਜਿਹੜੀ ਹੈ ਉਹ ਜ਼ਿਆਦਾ ਉੱਪਰ ਜਾ ਰਹੀ ਹੈ। ਬਟ ਸੋਨਾ ਮੈਨੂੰ ਲੱਗਦਾ ਵੀ ਹੋਰ ਹੌਲੀ ਹੌਲੀ ਕਰਕੇ ਥੱਲੇ ਆ ਜਾਣਾ, ਜੋ ਇਹਦੀ ਐਕਚੁਅਲ 'ਚ ਵੈਲਿਊ ਸੀਗੀ ਉੱਥੇ ਕ ਇਹ ਪਹੁੰਚਦਾ ਨਜ਼ਰ ਆਏਗਾ। ਬਟ ਇਹ ਸੋਨੇ ਦੀ ਗੱਲਬਾਤ ਸੀਗੀ ਜੀ। ਸੋਨੇ ਦੀ 1 ਔਂਸ ਦੀ ਜਿਹੜੀ ਬਾਹਰ ਹੈ ਉਹ $5,849 ਦੀ ਮਿਲ ਰਹੀ ਹੈ, ਗੋਲਡ ਪ੍ਰਾਈਜ਼ ਜਿਹੜਾ ਅੱਜ ਦਾ ਦੱਸਿਆ ਜਾ ਰਿਹਾ। ਅਤੇ ਕਾਫੀ ਕੁਛ ਜਿਹੜਾ ਚੇਂਜ ਹੋ ਗਿਆ ਜੀ। ਓਪਨ ਵੈਸੇ ਹੋਇਆ ਸੀਗਾ $4,133 ਡਾਲਰ ਦੇ ਉੱਤੇ, ਅਤੇ ਲੋ ਜਿਹੜਾ ਗਿਆ $4,121 ਦੇ ਉੱਤੇ, ਅਤੇ ਬੰਦ ਹੋਇਆ $4,144 ਦੇ ਉੱਤੇ। ਹਾਈ ਜਿਹੜਾ ਅੱਜ ਦਾ ਸੀਗਾ ਜਿਹੜਾ ਇਹ ਦੱਸਿਆ ਜਾ ਰਿਹਾ ਜੀ ਸੋਨੇ ਦਾ ਪ੍ਰਾਈਸ। ਸੋਨੇ ਦੀ ਕਿਉਂ ਗੱਲਬਾਤ ਕਰ ਰਹੇ, ਕਿਉਂਕਿ ਇਹ ਵੀ ਇੱਕ ਐਸੀ ਚੀਜ਼ ਹੈ ਜਿਹੜਾ ਸਾਡੇ ਭਾਈਚਾਰੇ ਨੂੰ ਬੜਾ ਲੁਭਾਵਣਾ ਲੱਗਦਾ ਅਤੇ ਵਾਧੂ ਪੈਸੇ ਲੋਕ ਨੇ ਇਨਵੈਸਟ ਕਰਦੇ ਆ। ਅਤੇ ਸੋ ਧਿਆਨ ਨਾਲ ਸੋਚ ਸਮਝ ਕੇ ਜੋ ਵੀ ਤੁਸੀਂ ਕੰਮ ਕਰਨਾ ਉਹਨੂੰ ਇਸ ਤਰੀਕੇ ਨਾਲ ਕਰੋ ਕਿ ਵੀ ਤੁਹਾਡਾ ਜਿਹੜਾ ਸੋਨਾ 'ਚ ਇਨਵੈਸਟਮੈਂਟ ਹੈ ਜਾਂ ਜਿਹੜੀ ਵੀ ਚੀਜ਼ਾਂ ਚੱਲ ਰਹੀਆਂ ਨੇ ਉਹ ਚੰਗੇ ਤਰੀਕੇ ਨਾਲ ਬਣੀ ਰਹੇ। ਪਰ ਗ੍ਰਾਮ ਜਿਹਦਾ ਰੇਟ ਦੱਸਿਆ ਜਾ ਰਿਹਾ $131, ਅਤੇ ਇਹ ਕਦੀ ਵੱਧਦਾ ਕਦੀ ਘੱਟਦਾ ਇਸ ਤਰੀਕੇ ਨਾਲ ਆ ਰਿਹਾ। ਸੋ ਸਿਲਵਰ ਜਿਹੜਾ ਇਹਦਾ ਵੀ ਸਪੋਰਟ ਜਿਹੜੀ ਹੈ, ਸਪੋਰਟ ਸਿਲਵਰ ਜਿਹੜਾ ਇਹ $59.63 ਜਿਹੜਾ ਇਹ ਦੱਸਿਆ ਜਾ ਰਿਹਾ ਜੀ ਇਹਦਾ। ਸੋ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ US ਦੇ ਵਿੱਚ ਪਰ ਗ੍ਰਾਮ ਦੀ ਜਿਹੜੀ ਕੋਸਟ ਜਿੱਦਾਂ $1.31 ਹੈ, ਅਤੇ ਦੁਬਈ ਦੇ ਵਿੱਚ ਇਹ $4.482 ਆਈ ਥਿੰਕ ਦਰਾਮ ਹੋਣਗੇ ਉੱਥੋਂ ਦੀ ਕਰੰਸੀ ਦੇ ਵਿੱਚ ਜਿਹੜੇ ਆ, ਅਤੇ ਸਾਊਦੀ ਅਰੇਬੀਆ $492, ਅਤੇ ਸਿੰਗਾਪੁਰ ਡਾਲਰ ਦੀ ਗੱਲ ਕਰੀਏ ਤਾਂ $168। ਇਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ $184 ਦਾ ਤੁਹਾਨੂੰ ਮਿਲਦਾ ਜੀ, 84-85। ਅਤੇ ਬਾਕੀ ਕੰਟਰੀਜ਼ ਦੇ ਨਾਲ ਨਾਲ ਪਾਕਿਸਤਾਨ ਦੇ ਵਿੱਚ $36,405, ਇੰਡੀਆ ਦੇ ਵਿੱਚ 1 ਗ੍ਰਾਮ ਜਿਹੜਾ ਹੈ ਉਹ $12,491 ਰੁਪਈਆਂ ਦੇ ਵਿੱਚ ਜਿਹੜਾ ਸੋਨਾ ਮਿਲ ਰਿਹਾ ਜੀ। ਔਂਸ ਦੇ ਵਿੱਚ ਗੱਲ ਕਰੀਏ 388,000 ਦਾ 1 ਔਂਸ ਤੁਹਾਨੂੰ ਮਿਲਦਾ, ਪਾਕਿਸਤਾਨ ਦੇ ਵਿੱਚ 11,32,991 ਦਾ ਇਹ ਤੁਹਾਨੂੰ ਇਹ ਮਿਲਦਾ ਜੀ। ਸੋ ਸੋਨਾ ਜਿਹਨੂੰ ਕਹਿੰਦੇ ਨਾ ਵੀ ਸੋਨਾ ਤਾਂ ਸੋਨਾ ਹੀ ਹੈ ਜੀ। ਸੋ ਸੋਨੇ ਦੀਆਂ ਕਿਆ ਗੱਲਾਂ ਬਾਤਾਂ ਨੇ, ਪਰ ਇਹਦੇ ਨਾਲ ਰਲਦਾ ਮਿਲਦਾ ਗਾਣਾ ਸੁਣ ਲੈਣੇ, ਇੱਕ ਸੋਨਾ ਅਤੇ ਸੋਨਾ ਜਿਹੜਾ ਇਹ ਦੋਨੋਂ ਇੱਕੋ ਜਿਹੇ ਹੀ ਨੇ। ਫਿਰ ਇਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ।
ਅਹ

ਬਿਲਕੁਲ ਜੀ, ਹੀਰੋ ਤੇ ਸੋਨੇ ਸੋਨੇ ਦੀਆਂ ਗੱਲਾਂ ਪਤਾ ਚੱਲਦੀਆਂ ਰਹਿਣੀਆਂ. ਅਸਲ ਤੇ ਕਹਿੰਦਾ ਬੱਬੂ ਮਾਨ ਨੇ ਵੀ ਇੱਕ ਨਵਾਂ ਗਾਣਾ ਕੱਢਤਾ ਜੀ, ਤੇ ਵੈਸੇ ਸਾਰਿਆਂ ਨੇ ਕੱਲ ਤੁਹਾਨੂੰ ਸਤਿੰਦਰ ਸਰਤਾਜ ਹੋਣਾ ਦਾ ਵੀ ਸੁਣਾਇਆ ਸੀਗਾ, ਪਰਸੋਂ ਸੁਣਾਇਆ ਸੀ, ਸ਼ਾਇਦ ਪਰਸੋਂ ਆਇਆ ਸੀ, ਬਟ ਇਹ ਜਿਹੜਾ ਨਵਾਂ ਆਇਆ ਇਹ ਕੀ ਕਹਿੰਦਾ ਗਾਣਾ ਥੋੜ੍ਹਾ ਜਿਹਾ ਵੀ ਸੁਣਦੇ ਹਾਂ ਫਿਰ ਵਾਪਸ.

ਦਮ ਦੀ ਕਾਫੀ ਇੰਟਰਸਟਿੰਗ ਸਟੋਰੀ ਹੈ ਕਿਉਂਕਿ ਆਲਰੇਡੀ ਬੜਾ ਦਮ ਜਿਹੜਾ ਉਹ ਚੱਲਿਆ ਅਤੇ ਪੰਜਾਬ ਜਿਹੜਾ ਅੱਗੇ ਉੱਠਦਾ ਹੋਇਆ ਪਿਆ ਸੋ ਇਸ ਕਰਕੇ ਕਈ ਦੋ ਨੰਬਰੀ ਹੈ ਜਿਹੜੇ ਨੇ ਉਹ ਇਸੇ ਸਿਲਸਿਲੇ ਦੇ ਵਿੱਚ ਪੈਦਾ ਵੀ ਹੋ ਗਏ ਆ ਜਿਹੜੇ ਕੁਝ ਦੋ ਨੰਬਰੀ ਕੰਮ ਕਰਦੇ ਆਏ ਆ ਸੋ ਕੁਛ ਇੱਕ ਇਸ ਤਰ੍ਹਾਂ ਦੇ ਇੱਕ ਨਵਾਂ ਹੋਰ ਗਾਣਾ ਆਇਆ ਉਹ ਵੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕੀ ਕਹਿੰਦਾ ਜੀ ਗਾਣਾ ਅਤੇ ਇਸੇ ਤਰੀਕੇ ਦੇ ਕਈ ਗੀਤ ਜਿਹੜੇ ਨੇ ਸਾਹਮਣੇ ਆ ਰਹੇ ਮੈਨੂੰ ਲੱਗਦਾ ਵੀ ਨਾਲ ਥੋੜ੍ਹਾ ਬਹੁਤਾ ਜਿਹੜਾ ਗੀਤ ਸੰਗੀਤ ਹੁੰਦਾ ਰਹੇ ਤਾਂ ਠੀਕ ਰਹਿੰਦੇ ਸੁਣਦੇ ਹਾਂ ਅਗਲਾ ਗਾਣਾ ਫਿਰ ਬਾਤ ਸੁਣਦੇ ਹਾਂ

0: ਲਓ ਜੀ, ਇੱਕ ਨੰਬਰੀ ਤੇ ਦੋ ਨੰਬਰੀ. ਸੋ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਅੱਗੇ ਵਧਦੇ ਆ ਕਿ ਖਬਰਾਂ ਦੇ ਨਾਲ ਨਾਲ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਕੇ ਫਿਰ ਬਾਕੀ ਦੀਆਂ ਖਬਰਾਂ ਵਾਲੇ ਪਾਸੇ ਵੀ ਨਜ਼ਰ ਮਾਰਦੇ ਆ. ਸਬਰੰਗ ਰੇਡੀਓ 94.7 FM ਤੇ
1: ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ.
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ.
1: ਨਵੇਂ ਪੇਸ਼ੈਂਟ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ.

0: ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
0: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।

0: लाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
0: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
0: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7-8 PM, संडे 1-5 PM।
3: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIA एप्लीकेशन, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा महारत रखता है। तो हॉडी सहूलत लई मैं मनिंदर सिंह ढिल्लों और इंद्रजोत कौर ढिल्लों एक छत हेठ इमीग्रेशन इंश्योरेंस सेवावां प्रदान करते हैं। सानू संपर्क करने लई 403-225-1111। मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
4: रेगुलेटेड कनेडियन इमीग्रेशन कंसल्टेंट,
3: 403-225-1111.
2: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: Bilkul ji, sabrang.ca te visit karke jaan sakde ho vi kinniya ਵਧੀਆ ਵਧੀਆ ਪ੍ਰੋਗਰਾਮਸ ਅਤੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਸਾਰੀ ਉਹ 'ਤੇ ਮਿਲੇਗੀ। ਉਹਦੇ ਨਾਲ ਨਾਲ iwebguide.ca ਤੇ ਵਿਜ਼ਿਟ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਦੀ ਵੈਬਸਾਈਟ ਅਤੇ ਸੋਫਟਵੇਅਰ ਜਿਹੜੇ ਨੇ, ਅਤੇ ਇਸ ਤੋਂ ਇਲਾਵਾ ਐਪਸ ਵਗੈਰਾ ਵੀ ਜੇ ਤੁਸੀਂ ਬਿਲਡ ਕਰਵਾਉਣਾ ਚਾਹੁੰਦੇ ਹੋ। AI ਦੀਆਂ ਵੀਡੀਓ ਜਿਹੜੀਆਂ ਅੱਜ ਕੱਲ੍ਹ ਕਮਰਸ਼ੀਅਲ ਦੇ ਵਿੱਚ ਕਾਫੀ ਯੂਜ਼ ਕੀਤੀਆਂ ਜਾਂਦੀਆਂ ਨੇ, ਉਹ ਵੀ ਤੁਸੀਂ ਸਾਡੇ ਕੋਲ ਬਣਵਾ ਸਕਦੇ ਹੋ। iwebguide.ca ਦੇ ਉੱਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ। AI ਦੀ ਜਿਹੜੀ ਡਿਜੀਟਲ ਅੱਜ ਕੱਲ੍ਹ ਵੀਡੀਓ ਅਤੇ ਆਪਣੀਆਂ ਪ੍ਰਮੋਸ਼ਨ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ। ਉਹਦੇ ਨਾਲ ਨਾਲ ਸਿੰਬੋ ਇੰਜੀਨੀਅਰਿੰਗ ਜਿਹੜੀ ਸਾਡੀ ਨਵੀਂ ਕੰਪਨੀ ਹੈ, ਜਿਹਦੇ 'ਚ ਕਿਸੇ ਵੀ ਤਰ੍ਹਾਂ ਦੇ ਪਾਰਟਸ ਨੇ, ਸਪੈਸ਼ਲੀ ਓਇਲ ਐਂਡ ਗੈਸ ਦੇ ਨਾਲ ਰਿਲੇਟਡ ਹੋ ਗਏ, ਜਾਂ AI ਡਾਟਾ ਸੈਂਟਰ ਦੇ ਨਾਲ ਰੋਬੋਟਿਕਸ ਦੇ ਪਾਰਟਸ ਨੇ, ਜਿੱਦਾਂ ਰੋਬੋਟ ਬਣਾਉਂਦੇ ਆ ਪੂਰੇ ਦਾ ਪੂਰਾ, ਜਾਂ ਐਰੋ ਨੋਟੀਕਲ ਜਿਹੜੇ ਲੋਕ ਕੋਈ ਬਾਹਰ ਪਾਰਟਸ ਦੇ ਵਿੱਚ ਡੀਲ ਕਰਦੇ ਨੇ, ਅਤੇ ਉਹ ਸਾਰੀਆਂ ਵੀ ਡੀਲਸ ਜਿਹੜੀਆਂ ਨੇ ਉਹ ਬਣਾ ਕੇ ਦਿੱਤੇ ਜਾ ਸਕਦੇ ਨੇ। ਪਾਰਟ ਤੁਹਾਨੂੰ ਸਿੰਬੋ ਇੰਜੀਨੀਅਰਿੰਗ .ca ਵੈਬਸਾਈਟ 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੀ ਇਹ ਸਿੰਬੋ ਇੰਜੀਨੀਅਰਿੰਗ ਜਿਹੜੀ ਕੰਪਨੀ ਹੈ, ਕਿਉਂਕਿ ਇਹ ਇੱਕ ਤਰੀਕੇ ਨਾਲ ਸਿਸਟਰ ਕੰਸਰਨ ਹੈ ਆਫ ਚਾਈਨੀਜ਼ ਕੰਪਨੀ, ਜਿਹੜੀ ਕਿ ਆਲਰੇਡੀ ਐਨਵੀਡੀਆ ਕੰਪਨੀ ਹੋ ਗਈ, ਜਾਂ BMW ਹੋ ਗਈ, ਜਾਂ BYD ਜਿਹੜੇ EV ਵਹੀਕਲ ਨੇ ਉਹਨਾਂ ਦੇ ਪਾਰਟਸ ਬਣਾਉਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਦੁਨੀਆ ਦੀਆਂ ਵੱਡੀਆਂ ਵੱਡੀਆਂ ਕੰਪਨੀ ਜਿਨ੍ਹਾਂ ਨੂੰ ਬੜੇ ਸਪੈਸੀਫਿਕ ਪਾਰਟਸ ਚਾਹੀਦੇ ਹੁੰਦੇ ਨੇ, ਉਹ ਤੇ ਇੱਥੇ ਬਣਾਏ ਜਾਂਦੇ ਨੇ। ਕਾਫੀ ਵੱਡੀ ਇਹਨਾਂ ਕੋਲ ਲਾਈਨਅਪ ਹੈ ਮਸ਼ੀਨਸ ਦਾ ਅਤੇ ਪ੍ਰੋਡਕਟਸ ਦਾ, ਅਤੇ ਹੋਰ ਬੜੀਆਂ ਇਨਫੋਰਮੇਸ਼ਨ ਹੈ। ਤੁਸੀਂ ਸਿੰਬੋ ਇੰਜੀਨੀਅਰਿੰਗ .ca ਦਾ ਵਿਜ਼ਿਟ ਕਰਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ। ਉਹਦੇ ਨਾਲ ਨਾਲ CII ਐਕਸਪੋ, ਜਿਹਨੂੰ ਆਪਾਂ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਵੀ ਕਹਿੰਦੇ ਹਾਂ, ਉਹਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ CIEXPO.ca ਵੈਬਸਾਈਟ 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ। ਜੇ ਤੁਹਾਡਾ ਕੋਈ ਭੈਣ ਭਰਾ, ਰਿਸ਼ਤੇਦਾਰ, ਦੋਸਤ, ਮਿੱਤਰ ਕੋਈ ਵੀ ਇੰਡੀਆ ਤੋਂ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਇੱਥੇ ਆ ਕੇ ਇਨਵੋਲਵਮੈਂਟ ਲੈਣਾ ਚਾਹੁੰਦਾ ਬਿਜ਼ਨਸ ਦੇ ਵਿੱਚ, ਬਿਜ਼ਨਸਿਸ ਨੂੰ ਮਿਲਣਾ ਚਾਹੁੰਦਾ, ਜਾਂ ਇੱਥੇ ਆ ਕੇ ਤਾਂ ਦੇਖਣਾ ਚਾਹੁੰਦਾ ਵੀ ਕਿਹੜੀਆਂ ਕਿਹੜੀਆਂ ਓਪਰਚੁਨਿਟੀਜ਼ ਅਵੇਲੇਬਲ ਨੇ, ਉਹਦੇ ਵਾਸਤੇ CIEXPO.ca ਵੈਬਸਾਈਟ 'ਤੇ ਵਿਜ਼ਿਟ ਕਰਕੇ ਰਜਿਸਟਰ ਕਰ ਸਕਦਾ ਅਤੇ ਦੇਖ ਸਕਦਾ ਵੀ ਕੀ ਕੁਛ ਜਿਹੜਾ ਉਹਨੂੰ ਇੱਥੇ ਫਾਇਦੇ ਹੋ ਸਕਦੇ ਨੇ। ਸੋ

0: ਸਿੰਬੋ ਇੰਜੀਨੀਅਰਿੰਗ ਦੇ ਨਾਲ ਨਾਲ ਸੀ ਆਈ ਐਕਸਪੋ ਨੂੰ ਵੀ ਯਾਦ ਰੱਖਣਾ ਜੀ, ਤੇ ਥੋੜੀ ਜਿਹੀ ਗੱਲਬਾਤ ਨੂੰ ਅੱਗੇ ਵਧਾਈਏ. ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਲੋਕਲ, ਉਹਦੇ ਵਿੱਚ ਡਿਲੇਜ਼ ਪਤਾ ਚੱਲ ਰਹੇ ਨੇ ਜੀ, ਲਾਈਨ ਅਪ ਵੱਡੇ ਵੱਡੇ ਆ ਰਹੇ ਨੇ, ਕਿਉਂਕਿ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਵੈਸਟ ਜੈੱਟ ਦੀ ਜਿਹੜੀ ਹੁਣ ਦੁਬਾਰਾ ਤੋਂ ਸਰਵਿਸਿਸ ਰਿਸਟੋਰ ਹੋਈਆਂ, ਤਾਂ ਉਹਦੇ ਕਰਕੇ ਸਭ ਕੁਝ ਜਿਹੜਾ ਨਜ਼ਰ ਆ ਰਿਹਾ. ਅਤੇ ਕੈਲਗਰੀ ਦੇ ਇੱਕ ਬੰਦੇ ਨੇ ਕਹਿੰਦੇ ਆ ਜੀ, ਜਿਹੜਾ ਐਥਲੀਟ ਨੇ ਬੇਸਿਕਲੀ ਆਇਰਨ ਮੈਨ ਕੈਨੇਡਾ ਦਾ ਗੋਲਡ ਲੈ ਕੇ ਆਉਂਦਾ ਬੇਸਿਕਲੀ, ਜਿੱਤ ਗਿਆ. ਅਤੇ ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਹੋਰ ਹੈ ਉਹ ਇਹਦੇ ਨਾਲ ਕੈਲਗਰੀ ਦੀ ਹੈ. ਉਹ ਇਹ ਵੀ ਬਿਜ਼ਨਸ ਕੈਲਗਰੀ ਦੇ ਅੰਦਰ ਵੇਟ ਲਿਫਟਿੰਗ ਦਾ ਸਟੋਰ ਜਿਹੜਾ ਸੀਗਾ, ਇਹ ਹੁਣ ਬੈਂਕਰਪਸੀ ਦੇ ਚਾਰਜਿਸ ਜਿਹੜੇ ਨੇ ਫੇਸ ਕਰ ਰਿਹਾ, ਕਿਉਂਕਿ ਕਹਿੰਦੇ ਵੀ ਡਿਊ ਟੂ ਟਰੰਪਸ ਦੇ ਟੈਰਿਫ ਕਰਕੇ ਆਪਾਂ ਇਸ ਲੈਵਲ 'ਤੇ ਪਹੁੰਚ ਗਏ ਹਾਂ ਵੀ ਆਪਾਂ ਨੂੰ ਬੈਂਕਰਪਸੀ ਜਿਹੜੀ ਕਰਨੀ ਪੈ ਰਹੀ ਹੈ. ਟਰੰਪ ਦੇ ਕਰਕੇ ਬਹੁਤ ਲੋਕਾਂ ਦਾ ਬਹੁਤ ਕੁਝ ਨੁਕਸਾਨ ਹੋਇਆ. ਇਹ ਨੌਰਥ ਈਸਟ ਦੇ ਵਿੱਚ ਫਿਟਨੈਸ ਬਿਜ਼ਨਸ ਜਿਹੜਾ ਸੀਗਾ, ਇਹ ਲੇਟ ਦੈਨ ਯੂ ਐੱਸ ਦੇ ਟੈਰਿਫ ਕਰਕੇ ਇਹਨਾਂ ਨੂੰ ਜਿਹੜਾ ਝਟਕਾ ਲੱਗਿਆ. ਅਤੇ ਦੇਖੋ ਹੋਰ ਕਿਹੜੇ ਕਿਹੜੇ ਬਿਜ਼ਨਸ ਨੂੰ ਕੀ ਕੁਛ ਹੁੰਦਾ, ਕਿਉਂਕਿ ਟਰੰਪ ਨੇ ਤਾਂ ਕਾਫ਼ੀ ਕੰਮ ਜਿਹੜਾ ਇਸ ਤਰ੍ਹਾਂ ਦਾ ਕੀਤਾ, ਲੋਕ ਜਿਹੜੇ ਨੇ ਉਹ ਪਰੇਸ਼ਾਨ ਤਾਂ ਹੋ ਹੀ ਰਹੇ ਨੇ. ਆਪਣੇ ਵੱਲੋਂ ਨਵੇਂ ਨਵੇਂ ਬਿਜ਼ਨਸਿਸ ਓਪਨ ਕੀਤੇ ਜਾਂਦੇ ਨੇ. ਅਤੇ ਮਾਈਕ ਆਮ ਸਟਰੋਂਗ ਨਾਂ ਦਾ ਬੰਦਾ ਜੀ, ਜਿਹਨੇ ਸਪੋਰਟਸ ਦਾ ਸਟਰੋਂਗ ਆਮ ਦੇ ਨਾਂ ਦਾ ਸ਼ੁਰੂ ਕੀਤਾ ਸੀਗਾ, ਅਤੇ ਕਹਿੰਦਾ ਵੀ ਬੈਂਕਰਪਸੀ ਮੈਨੂੰ ਹੁਣ ਫਾਈਲ ਕਰਨੀ ਪੈ ਰਹੀ, ਕਿਉਂਕਿ ਇਹ ਸਾਰਾ ਕੁਛ ਟਰੰਪ ਦੇ ਕਰਕੇ ਹੋਇਆ ਜੀ. ਸੋ ਇਹ ਕੁਛ ਇੱਕ ਗੱਲਾਂ ਬਾਤੀਆਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੀਆਂ. ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਵੀ ਹੈਡਲਾਈਨ ਸੁਣ ਲੈਣੇ ਕੁਇਕਲੀ, ਕੀ ਕਹਿੰਦੀਆਂ ਨੇ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ. ਇਸ
1: ਉਹਨਾਂ ਨੂੰ ਸੱਚ ਕਰਨ ਲਈ ਅਨੁਸ਼ਾਸਨ, ਮਿਹਨਤ ਅਤੇ ਹੌਸਲੇ ਦੀ ਲੋੜ ਹੁੰਦੀ ਹੈ. ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੀਆਂ ਹੈਡਲਾਈਨਸ. ਪੰਜਾਬ ਦੇ 8 ਜ਼ਿਲ੍ਹਿਆਂ 'ਚ ਅਗਲੇ 2 ਦਿਨ ਮੀਂਹ ਦਾ ਅਲਰਟ. ਮੀਂਹ ਨਾਲ ਤਾਪਮਾਨ 'ਚ ਆਇਆ ਭਾਰੀ ਗਿਰਾਵਟ. 7 ਅਗਸਤ ਤੋਂ ਮੌਸਮ ਸਾਫ਼. ਹਰਿਆਣਾ 'ਚ ਵੀ 3 ਦਿਨ ਭਾਰੀ ਮੀਂਹ ਦੀ ਚੇਤਾਵਨੀ. ਅੱਜ ਤੋਂ ਪੰਜਾਬ ਕਾਂਗਰਸ ਦੀ ਵਿਜ਼ਨ ਯਾਤਰਾ ਦੀ ਹੋਵੇਗੀ ਸ਼ੁਰੂਆਤ. ਚੰਡੀਗੜ੍ਹ 'ਚ ਸਵੇਰੇ 11 ਵਜੇ ਹੋਵੇਗਾ ਸਿਆਸੀ ਸ਼ਕਤੀ ਪ੍ਰਦਰਸ਼ਨ. ਨੌਜਵਾਨਾਂ ਨੂੰ ਕੇਂਦਰ 'ਚ ਰੱਖ ਕੇ ਕਾਂਗਰਸ ਦੀ ਨਵੀਂ ਮੁਹਿੰਮ, 2027 ਚੋਣਾਂ ਤੋਂ ਪਹਿਲਾਂ ਲੋਕਾਂ ਤੱਕ ਪਹੁੰਚਣ ਦੀ ਤਿਆਰੀ. ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ 3 ਦਿਨ. ਕਈ ਵੱਡੇ ਮਾਮਲਿਆਂ ਤੇ ਮਤੇ ਪੇਸ਼ ਕਰਨ ਦੀ ਉਮੀਦ. ਵਿਰੋਧੀ ਧਿਰਾਂ ਸਰਕਾਰ ਨੂੰ ਘੇਰਨ ਲਈ ਤਿਆਰ. ਬੀਤੇ ਦਿਨੀ ਕਈ ਮੁੱਦਿਆਂ ਨੂੰ ਲੈ ਕੇ ਹੋਇਆ ਸੀ ਹੰਗਾਮਾ. ਅੱਜ ਹੋਵੇਗੀ ਨਵਾਂਸ਼ਹਿਰ ਨਗਰ ਕੌਂਸਲ ਪ੍ਰਧਾਨ ਦੀ ਚੋਣ. ਹਾਈ ਕੋਰਟ ਦੇ ਹੁਕਮਾਂ ਹੇਠ BDPO ਦਫ਼ਤਰ 'ਚ ਹੋਵੇਗੀ ਵੋਟਿੰਗ. 19 ਕੌਂਸਲਰ ਸਖ਼ਤ ਸੁਰੱਖਿਆ ਵਿਚਕਾਰ ਪਹੁੰਚਣਗੇ. 30 ਜੁਲਾਈ ਦਾ ਵਿਵਾਦ ਬਾਅਦ ਮੁੜ ਹੋ ਰਹੀ ਹੈ ਚੋਣ. ਪੰਜਾਬ 'ਚ ਇੱਕੋ ਦਿਨ 3 ਹੜਤਾਲਾਂ ਹੋਈਆਂ ਸਮਾਪਤ. ਪਨਬੱਸ PRTC ਮੁਲਾਜ਼ਮ ਮੁੜ ਡਿਊਟੀ ਤੇ. ਸਫ਼ਾਈ ਕਰਮਚਾਰੀਆਂ ਨੇ ਵੀ ਕੰਮਕਾਜ ਕੀਤਾ ਸ਼ੁਰੂ. 28 ਦਿਨਾਂ ਬਾਅਦ ਵਕੀਲਾਂ ਦੀ ਹੜਤਾਲ ਵੀ ਹੋਈ ਹੈ ਖਤਮ. ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ 'ਚ ਦੇਰੀ ਪੈ ਸਕਦੀ ਹੈ. ਭਾਰੀ ਰਾਜ ਸਭਾ 'ਚ ਵੀ ਪਾਸ ਹੋਇਆ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਸੋਧ ਬਿੱਲ 2026. ਦੇਰੀ ਨਾਲ ਰਜਿਸਟ੍ਰੇਸ਼ਨ ਲਈ ਹੁਣ DM/SDM ਦੇ ਆਦੇਸ਼ ਦੀ ਪਵੇਗੀ ਲੋੜ. ਭਾਰਤ ਦੀ ਵੱਡੀ ਕੂਟਨੀਤਿਕ ਜਿੱਤ. 2019 ਤੋਂ ਹੁਣ ਤੱਕ 274 ਭਗੌੜੇ ਲਿਆਂਦੇ ਗਏ ਵਾਪਸ. ਗ੍ਰਹਿ ਮੰਤਰਾਲੇ ਨੇ ਦਿੱਤੀ ਹੈ ਜਾਣਕਾਰੀ. ਦੇਵੀਗੜ੍ਹ ਬੱਸ ਅੱਡੇ ਤੋਂ PRTC ਦੀ ਬੱਸ ਹੋਈ ਹੈ ਚੋਰੀ. ਡਰਾਈਵਰ ਬੱਸ ਖੜੀ ਕਰਕੇ ਘਰ ਗਿਆ. ਪਟਿਆਲਾ ਇਸਮਾਲਾਬਾਦ ਕੜਾਮ ਰੂਟ ਤੇ ਚੱਲਦੀ ਸੀ ਬੱਸ. ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਹੈ ਸ਼ੁਰੂ. 4.12 ਲੱਖ ਵੋਟਰ ਟਰੇਸ ਨਹੀਂ. 5.74 ਲੱਖ ਮ੍ਰਿਤਕ ਦਰਜ. 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਹੋਵੇਗੀ ਜਾਰੀ. ਪ੍ਰਾਈਵੇਟ ਸਕੂਲ ਫੀਸ ਮਾਮਲੇ 'ਚ ਸਰਕਾਰ ਨੂੰ ਲੱਗਿਆ ਝਟਕਾ. ਹਾਈ ਕੋਰਟ 'ਚ ਸਰਕਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ. ਸਕੂਲਾਂ ਦਾ ਦਾਅਵਾ ਹੁਕਮ ਤੇ ਲੱਗੀ ਅਸਥਾਈ ਰੋਕ. ਅਗਲੀ ਸੁਣਵਾਈ ਤੇ ਟਿਕੀਆਂ ਸਭ ਦੀਆਂ ਨਜ਼ਰਾਂ. DA ਬਕਾਏ ਤੇ ਹਰਪਾਲ ਚੀਮਾ ਦਾ ਵੱਡਾ ਬਿਆਨ. 6,000 ਕਰੋੜ ਰੁਪਏ ਜਾਰੀ ਕਰਨ ਦਾ ਦਾਅਵਾ. ਬਾਕੀ ਅਦਾਇਗੀ ਵੀ ਨਿਯਮ ਅਨੁਸਾਰ ਕਰਨ ਦਾ ਭਰੋਸਾ. ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ. ਬਾਜਵਾ ਨੇ DA ਬਕਾਏ ਤੇ ਸਰਕਾਰ ਤੋਂ ਮੰਗਿਆ ਜਵਾਬ. ਮਨਪ੍ਰੀਤ ਇਆਲੀ ਨੇ ਚੁੱਕਿਆ ਭਾਈ ਅੰਮ੍ਰਿਤਪਾਲ ਦਾ ਮੁੱਦਾ. ਪ੍ਰਗਟ ਸਿੰਘ ਨੇ ਜਾਂਚ ਅਤੇ ਨਿੰਦਾ ਮਤੇ ਤੇ ਕੀਤੀ ਹੈਗੀ ਹੈ ਮੰਗ. E20 ਪੈਟਰੋਲ ਤੇ ਵੀ ਸਦਨ 'ਚ ਗੂੰਜੀ ਚਰਚਾ. ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਮਾਮਲੇ ਤੇ SGPC ਦਾ ਸਪਸ਼ਟੀਕਰਨ. ਪੁਰਾਣਾ ਚੈਨਲ ਸਮਝੌਤਾ 2023 'ਚ ਹੋਇਆ ਖਤਮ. ਹੁਣ YouTube ਰਾਹੀਂ ਹੋ ਰਿਹਾ ਲਾਈਵ ਪ੍ਰਸਾਰਣ. ਸੰਗਤ ਨੂੰ ਗੁੰਮਰਾਹ ਨਾ ਕਰਨ ਦੀ ਕੀਤੀ ਅਪੀਲ. ਫਾਜ਼ਿਲਕਾ 'ਚ ਚੰਨੀ ਤੇ ਰਾਜਾ ਵੜਿੰਗ ਧੜੇ ਆਮੋ ਸਾਹਮਣੇ. ਸਮਰਥਕਾਂ ਵਿਚਾਲੇ ਨਾਅਰੇਬਾਜ਼ੀ ਤੇ ਤਕਰਾਰ.

0: ਕਈ ਧੜੇ ਨੇ ਲਾਏ ਭੇਦਭਾਵ ਦੇ ਦੋਸ਼ ਬੂਥ ਮਜ਼ਬੂਤੀ ਪ੍ਰੋਗਰਾਮ ਚ ਫਿਰ ਸਾਹਮਣੇ ਆਈ ਗੁੱਟਬਾਜ਼ੀ ਤਿਉਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਦੀ ਵੱਡੀ ਕਾਰਵਾਈ 3,000 ਲੀਟਰ ਦੇਸੀ ਘਿਓ ਕਿੱਤਾ ਜ਼ਬਤ ਸੈਂਪਲ ਜਾਂਚ ਲਈ ਲੈਬ ਭੇਜੇ ਨੇ ਤੇ ਮਿਲਾਵਟ ਖੋਰਾਂ ਖਿਲਾਫ ਮੁਹਿੰਮ ਹੋਵੇਗੀ ਤੇਜ਼ ਚੰਡੀਗੜ੍ਹ ਚ PSIDC ਦਫ਼ਤਰ ਤੇ ED ਦਾ ਛਾਪਾ ਕਈ ਅਹਿਮ ਦਸਤਾਵੇਜ਼ ਕੀਤੇ ਕਬਜ਼ੇ ਦੇ ਵਿਚ ਸੰਜੀਵ ਅਰੋੜਾ ਮਾਮਲੇ ਨਾਲ ਜੋੜੀ ਜਾ ਰਹੀ ਹੈ ਜਾਂਚ ਬਾਜਵਾ ਨੇ CM ਤੋਂ ਮੰਗਿਆ ਜਵਾਬ ਗੁਰਦਾਸਪੁਰ ਐਨਕਾਊਂਟਰ ਕੇਸ ਚ ਹਾਈਕੋਰਟ ਹੋਈ ਹੈ ਸਖ਼ਤ CCTV ਤੇ ਪੁਲਿਸ ਰਿਕਾਰਡ ਤਲਬ ਕਈ ਥਾਣਿਆਂ ਤੋਂ ਦਸਤਾਵੇਜ਼ ਮੰਗੇ ਅਗਲੀ ਸੁਣਵਾਈ ਚ ਹੋਵੇਗੀ ਜਾਂਚ ਰੂਸ ਵਿਚ ਫਸੇ ਪੰਜਾਬੀ ਨੌਜਵਾਨਾਂ ਦਾ ਮੁੱਦਾ ਸੰਸਦ ਦੇ ਵਿਚ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਨੂੰਨ ਦੀ ਮੰਗ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਅਪੀਲ ਮੁਆਵਜ਼ੇ ਅਤੇ ਮ੍ਰਿਤਕ ਦੇਹਾਂ ਦੀ ਵਾਪਸੀ ਦਾ ਮੁੱਦਾ ISI ਨਾਲ ਜੁੜੇ ਮਾਡਿਊਲ ਦਾ ਪਰਦਾਫਾਸ਼ 4 ਨਾਬਾਲਗਾ ਸਮੇਤ 9 ਮੁਲਜ਼ਮ ਕਾਬੂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਵਿਦੇਸ਼ੀ ਹੈਂਡਲਰਾਂ ਨਾਲ ਲਿੰਕ ਦੀ ਜਾਂਚ ਜਾਰੀ ਮੈਟਾ ਦੇ ਨੁਮਾਇੰਦਿਆਂ ਨੂੰ ਕੇਂਦਰ ਨੇ ਕੀਤਾ ਤਲਬ CSAM ਅਤੇ AI ਫਰਜ਼ੀ ਕੰਟੈਂਟ ਤੇ ਹੋਵੇਗੀ ਪੁੱਛਗਿੱਛ ਵੈਰੀਫਾਈਡ ਅਕਾਊਂਟਸ ਤੇ ਕਾਰਵਾਈ ਦਾ ਵੀ ਮੁੱਦਾ 5 ਅਤੇ 6 ਅਗਸਤ ਨੂੰ ਹੋਵੇਗੀ ਅਹਿਮ ਬੈਠਕ POK ਚ ਮਹਿੰਗਾਈ ਖਿਲਾਫ਼ ਅੰਦੋਲਨ ਤੇਜ਼ ਲੋਕਾਂ ਦਾ ਪਾਕਿਸਤਾਨ ਸਰਕਾਰ ਖਿਲਾਫ਼ ਰੋਸ ਬੇਰੁਜ਼ਗਾਰੀ ਤੇ ਬੁਨਿਆਦੀ ਸਹੂਲਤਾਂ ਬਣੇ ਮੁੱਦੇ ਸਰਕਾਰ ਤੇ ਵਧਿਆ ਸਿਆਸੀ ਦਬਾਅ ਸੋ ਅੱਜ ਦੀਆਂ ਹੈਡਲਾਈਨਸ ਦੇ ਵਿਚ ਇੰਨਾ ਹੀ ਦਿਓ ਆਗਿਆ
1: ਸੋ ਇਹ ਸੀਗਾ ਜੀ ਕੁਛ ਇੱਕ ਪੰਜਾਬ ਦੀਆਂ ਖ਼ਬਰਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਕਿਉਂਕਿ ਸਮਾਂ ਵੀ ਸਮਾਪਤੀ ਵਾਲੇ ਪਾਸੇ ਪਹੁੰਚ ਚੱਲਿਆ ਬਟ ਉਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਇੱਕ ਦੋ ਮੈਸੇਜ ਜਿਹੜੇ ਨੇ ਜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਸਾਡੇ ਲੋਕਲ ਇੱਕ ਬਿਜ਼ਨਸ ਓਨਰ ਨੇ ਜੀ ਅਮਨਦੀਪ ਸਿੰਘ ਰਾਨੀਆ ਸਾਹਿਬ ਜਿਹੜੇ ਕਿ ਇਮੀਗ੍ਰੇਸ਼ਨ ਦਾ ਬਿਜ਼ਨਸ ਰਨ ਕਰਦੇ ਆ ਤੇ ਉਹਨਾਂ ਦੇ ਬ੍ਰਦਰ ਦੇ ਬਾਰੇ ਬਹੁਤ ਮਨਭਾਗੀ ਖ਼ਬਰ ਜਿਹੜੀ ਇਹ ਸਾਹਮਣੇ ਆਈ ਹੈ ਡਾਕਟਰ ਹਰਵਿੰਦਰ ਸਿੰਘ ਰਾਨੀਆ ਜੀ ਜਿਹੜੇ ਕਿ 1 ਅਗਸਤ 2026 ਨੂੰ ਸਦੀਵੀ ਵਿਛੋੜਾ ਦੇ ਗਏ ਨੇ ਹੋਰ ਬਹੁਤੀ ਜਾਣਕਾਰੀ ਤਾਂ ਮੇਰੇ ਕੋਲ ਨਹੀਂ ਬਟ ਇੰਨਾ ਪਤਾ ਲੱਗਿਆ ਕਿ ਵੀ ਇਹਨਾਂ ਦਾ ਜਿਹੜਾ ਫਿਊਨਰਲ ਜਿਹੜਾ ਹੈ ਇਹ ਕੰਟਰੀ ਹਿਲਸ ਕਰਮਟੋਰੀਅਮ ਦੇ ਅੰਦਰ ਹੋਣ ਜਾ ਰਿਹਾ ਜੀ 16 ਸਟਰੀਟ ਨੌਰਥ ਈਸਟ ਦੇ ਉੱਤੇ ਸੋ ਸੰਡੇ 1 ਅਗਸਤ 9 ਨੂੰ 10 ਵਜੇ ਇਹ ਦੱਸਿਆ ਜਾ ਰਿਹਾ ਸੋ ਜਿਹੜੇ ਜਿਹੜੇ ਦੋਸਤ ਇਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਣਾ ਚਾਹੁੰ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਅਤੇ ਤੁਸੀਂ ਇਹਨਾਂ ਦੇ ਨਾਲ ਉਸ ਦਿਨ ਸ਼ਾਮਿਲ ਵੀ ਹੋ ਸਕਦੇ ਹੋ ਸੋ ਸਾਡੀ ਅਤੇ ਸਾਡੇ ਪਰਿਵਾਰ ਵੱਲੋਂ ਵੀ ਆਪਾਂ ਕਾਫੀ ਦੁੱਖ ਮਹਿਸੂਸ ਕਰਦੇ ਹਾਂ ਅਤੇ ਦੁੱਖ ਪ੍ਰਗਟ ਕਰਦੇ ਹਾਂ ਇਹਨਾਂ ਦੇ ਨਾਲ ਇਸ ਕਰੀ ਦੇ ਵਿੱਚ ਜੀ ਕਿ ਬੜੀ ਯੰਗ ਉਮਰ ਦੇ ਵਿੱਚ ਇਹ ਚਲੇ ਗਏ ਨੇ ਕਿਉਂਕਿ 2 ਅਕਤੂਬਰ 1992 ਨੂੰ ਪੈਦਾ ਹੋਏ ਡਾਕਟਰ ਹਰਵਿੰਦਰ ਸਿੰਘ ਰਾਨੀਆ ਜਿਹੜੇ ਕਿ 1 ਅਗਸਤ 2026 ਨੂੰ ਸਦੀਵੀ ਵਿਛੋੜਾ ਦੇ ਗਏ ਨੇ ਜੀ ਸੋ ਇਹ ਇੱਕ ਮੰਦਭਾਗੀ ਖ਼ਬਰ ਸੀਗੀ ਜਿਹੜੀ ਸਾਹਮਣੇ ਆਈ ਹੈ ਅਤੇ ਉਹਦੇ ਨਾਲ ਨਾਲ ਕੁਛ ਇੱਕ ਹੋਰ ਗੱਲਾਂ ਬਾਤਾਂ ਅਤੇ ਖ਼ਬਰਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਜਾਂਦੇ ਜਾਂਦੇ ਹੋਰ ਵੀ ਸ਼ੇਅਰ ਕਰਦੇ ਨੇ ਤੁਹਾਡੇ ਨਾਲ ਕਿ ਵੀ ਕਾਫੀ ਕੁਛ ਜਿਹੜਾ ਉਹ ਚੱਲਦਾ ਰਹਿੰਦਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਸੋ ਫਾਰ ਖ਼ਬਰਾਂ ਅਤੇ ਗੱਲਾਂ ਬਾਤਾਂ ਅਤੇ ਗੀਤ ਸੰਗੀਤ ਜਿਹੜਾ ਪਸੰਦ ਕੀਤਾ ਹੋਏਗਾ ਬਨ ਸਕੇ ਤੁਹਾਨੂੰ ਦੱਸ ਦਿਓ ਵੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਅਤੇ iwebguide.ca 'ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਤੋਂ ਇਲਾਵਾ ਐਪ ਬਣਵਾਉਣਾ ਚਾਹੁੰਦੇ ਹੋ ਡਿਜੀਟਲ AI ਦੇ ਕਲੋਨ ਬਣਾਉਣਾ ਚਾਹੁੰਦੇ ਹੋ ਜਾਂ SEO ਦੀ ਪ੍ਰਮੋਸ਼ਨ ਜਿਹੜੀ ਅੱਜ ਕੱਲ੍ਹ ਕਿਉਂਕਿ ਡਿਜੀਟਲ ਇਹਦੇ ਨਾਲ ਹੁੰਦੀ ਹੈ ਅਤੇ ਇਸ ਤਰ੍ਹਾਂ ਦੇ ਕੁਛ ਵੀ ਤੁਸੀਂ ਕੰਮ ਚਾਹੁੰਦੇ ਹੋ ਅਤੇ ਕਈ ਵਾਰੀ ਆਪਾਂ ਸੋਚਦੇ ਹਾਂ ਵੀ AI ਦੇ ਨਾਲ ਸਭ ਕੁਛ ਸੌਖਾ ਹੋ ਜਾਂਦਾ ਬਟ ਸੌਖਾ ਤਦ ਹੁੰਦਾ ਜੇ ਤੁਹਾਨੂੰ ਖੁਦ ਕੰਮ ਆਉਂਦਾ ਹੋਵੇ ਜੇ ਨਹੀਂ ਕੰਮ ਆਉਂਦਾ ਤਾਂ ਫਿਰ ਉਹ ਕੰਮ ਕੋਈ ਸੌਖਾ ਨਹੀਂ ਹੁੰਦਾ ਸੋ ਇਸ ਕਰਕੇ ਐਕਸਪਰਟਸ ਦੀ ਸਲਾਹ ਅਤੇ ਐਕਸਪਰਟ ਦੀਆਂ ਸਰਵਿਸ ਜਿਹੜੀਆਂ ਲੈਣੀਆਂ ਪੈਂਦੀਆਂ ਇਸ ਕਰਕੇ iwebguide.ca 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ CII ਐਕਸਪੋ ਜਿਹੜਾ ਕਿ ਕੈਨੇਡਾ ਇੰਡੀਆ ਇੰਟਰਨੈਸ਼ਨਲ ਜਾਂ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਜਿਹੜਾ ਉਹ 2 ਅਕਤੂਬਰ 2 ਤੋਂ 4 ਨੂੰ ਲੋਕਲ ਹੋਏਗਾ ਉਸ ਤੋਂ ਬਾਅਦ 3 ਦਿਨਾਂ ਵਾਸਤੇ ਜਿਹੜਾ ਬਾਹਰ ਇੰਟਰਨੈਸ਼ਨਲ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਟੂਰ ਕੀਤਾ ਜਾਏਗਾ ਅਤੇ ਹੋਰ ਔਰਗਨਾਈਜੇਸ਼ਨ ਦੇ ਨਾਲ ਵੀ ਮੇਲ ਮਿਲਾਪ ਕਰਵਾਏ ਜਾਣਗੇ ਬਿਜ਼ਨਸ ਟੂ ਬਿਜ਼ਨਸ ਇਹਦੇ ਵਾਸਤੇ ਤੁਸੀਂ CIEXPO.ca 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਮੇਰੇ ਨਾਲ 4034000203 'ਤੇ ਸੰਪਰਕ ਕਰ ਦਿਓ ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: अल्बर्टा वासियों के लिए एक महत्वपूर्ण सूचना, अब आप अपना हेल्थ नंबर और कैनेडियन नागरिकता का प्रमाण अपने ड्राइविंग लाइसेंस और पहचान पत्र पर ही प्राप्त कर सकते हैं। अब कागज के कमजोर हेल्थ कार्ड को संभालने या एक से अधिक पहचान पत्रों का बोझ उठाने की कोई आवश्यकता नहीं है, बस एक ही कार्ड और सब कुछ आसान। आवश्यक सरकारी सेवाओं का लाभ उठाने के लिए बस यह एक कार्ड ही पर्याप्त है। अधिक जानकारी के लिए alberta.ca/1 कार्ड पर जाएं। अल्बर्टा सरकार द्वारा जनहित में जारी।
2: पंजाब तो प्रसिद्ध पत्रकार जितेंद्र पन्नू जी नु सोमवार तो शुक्रवार रेडियो सुरसंगम 94.7 एफएम ते सुनो। हफ्ते दे वी घंटे रेडियो सुरसंगम, radiosursangam.ca, फोन 403-585-0910, रेडियो सुरसंगम।
3: कैलगरीज ओल्डेस्ट बिगेस्ट एंड ओनली साउथ एशियन रेडियो स्टेशन सबरंग रेडियो 94.7 एफएम।
4: मंडे ट्यूसडे थर्सडे फ्राइडे 7 to 8 PM, संडेज 1 to 5 PM।
3: विजिट sabrang.ca।
5: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: ओहो, आज फेर नहीं लोड मिलिया।
7: की होया?
6: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
7: ओहो, रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गल करके कोई हल लब्बो, ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
8: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
9: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
8: ਮਰਸੀਡੀਜ਼ ਬੈਂਸ ਕੰਟਰੀ ਹਿਲਸ।
10: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
11: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
12: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ

0: संपर्क करो। अपने घर का दूजा ना आया सुकून ते कैनेडा च घर खरीदना एक वड्डी चुनौती।
1: घर खरीदने तो पहला इत्मीनान नाल किसे प्रोफेशनल दी सलाह जरूर लाओ।
0: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल।
1: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल।
0: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
1: ਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।
4: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਯਾਲੀ ਮੁਰਦ, ਮੈਂ ਆਪਕਾ ਹੋਸਟ ਚਲਾਰ ਜਲਾਦ ਕਿਸ਼ਨ ਨਾਜ਼ਰ, ਆਪ ਸੁਣ ਰਹੇ ਹੈਂ, ਦੇਖ ਰਹੇ ਹੈਂ। ਸਲਾਮ ਨਮਸਤੇ ਕਹਿ ਲਗੇ ਓਨਰ ਓਨਰ ਰੇਡੀਓ ਸੰਗਮ 94.7 FM। ਅੱਜ ਇਹ ਮੰਗਲ ਦਾ ਦਿਨ ਹੈ ਤੋ ਹਸਬੀ ਮਾਮੌਲ ਜੋ ਹੈ ਸਲਾਮ ਨਮਸਤੇ ਕਹਿ ਲਗੇ ਆਪਕੀ ਖਿਦਮਤ ਮੇਂ ਹਾਜ਼ਰ ਹੈ। ਇਨਸ਼ਾਅੱਲਾ ਹਮਾਰਾ ਆਪਕਾ ਸਾਥ ਬਣਾ ਰਿਹਾ ਸ਼ਾਮ ਕੇ 9 ਵਜੇ ਤੱਕ, ਤੋ ਆਪਣੇ ਜਾਣਾ ਕਹੀਂ ਨਹੀਂ ਹੈ। ਔਰ ਜੋ ਸੁਣਦੇ ਰਹੀ ਸਲਾਮ ਨਮਸਤੇ ਕਹਿ ਲਗੇ ਓਨਰ ਰੇਡੀਓ ਸੰਗਮ 94.7 FM। ਫਸਟ ਆਫ ਆਲ ਹਮਾਰੇ ਪਾਸ ਜੋ ਹੈ ਗੈਸਟ ਵੀ ਯਹਾਂ ਪਰ ਮੌਜੂਦ ਹੈ, ਲੇਕਿਨ ਸਬਸੇ ਪਹਿਲੇ ਮੈਂ ਕੋਸਟ ਸਲਮਾ ਜੀ ਵੀ ਯਹਾਂ ਪਰ। ਹੈਲੋ ਸਲਮਾ ਜੀ।
5: ਹੈਲੋ ਜਲਾਲ, ਥੈਂਕ ਯੂ ਸੋ ਮਚ। ਔਰ ਯਾ ਹਸਬੇ ਮਾਮੂਲ, ਅੱਜ ਮੰਗਲ ਹੈ ਔਰ ਸਬਸੇ ਪਹਿਲੇ ਆਪ ਲੋਗ ਕੋ ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਯਾਲੀ ਮਦਦ ਐਂਡ ਅ ਬਿਊਟੀਫੁਲ ਈਵਨਿੰਗ। ਜ਼ਿਆਦਾ ਗਰਮੀ ਨਹੀਂ ਹੈ, ਬਹੁਤ ਅੱਛਾ ਮੌਸਮ ਹੈ, ਤੋ ਉਮੀਦ ਹੈ ਆਪ ਲੋਗ ਇੰਜੋਏ ਕਰ ਰਹੇ ਹੋਂਗੇ ਔਰ ਹਮ ਲੋਗ ਵੀ ਇੰਜੋਏ ਕਰ ਰਹੇ ਹੈ। ਤੋ ਅਭੀ ਤੋ ਆਪ ਲੋਗ ਔਰ ਇੰਜੋਏ ਕਰੇਂਗੇ ਆਨੇ ਵਾਲੇ ਜੁਮੇ ਕੋ, ਉਸਕੇ ਬਾਰੇ ਮੈਂ ਹਮਾਰੇ ਹਮ ਕੁਛ ਬਾਤਿੰ ਕਰੇਂਗੇ। ਹਮਾਰੇ ਗੈਸਟ, ਇੱਕ ਗੈਸਟ ਆ ਚੁੱਕੀ ਹੈ ਔਰ ਦੂਸਰੀ ਗੈਸਟ ਆਨੇ ਵਾਲੀ ਹੈ, ਤੋ ਇਨਸ਼ਾਅੱਲਾ ਹਮਾਰਾ ਆਪਕਾ ਸਾਥ 9 ਵਜੇ ਤੱਕ ਰਹੇਗਾ।
4: ਜੀ ਥੈਂਕ ਯੂ ਸਲਮਾ ਜੀ। ਜੀ ਹਾਂ, ਜੁਮੇ ਕਾ ਵੀ ਜੈਸੇ ਸਲਮਾ ਜੀ ਕਹਾ, ਬਲਕਿ ਪਿਛਲੇ 2 ਹਫਤੇ ਸੇ ਹਮ ਯੇ ਅਨਾਉਂਸ ਕਰਤੇ ਆ ਰਹੇ ਕਿ ਜੋ ਹੈ ਕੋਫੀ ਜਲਾਲ ਪ੍ਰੈਜ਼ੈਂਟਸ, ਜੋ ਫਿਰ ਰਫੀ ਜੋ ਕਿ ਆਪਣਾ ਟ੍ਰਿਬਿਊਟ ਹੈ ਮੁਹੰਮਦ ਰਫੀ ਸਾਹਿਬ ਔਰ ਸੋਨੂ ਨਿਗਮ ਕਾ, ਜੋ ਹੈ ਸੋਨੂ ਨਿਗਮ ਕਾ ਜੋ ਹਮਾਰੇ ਪਿਆਰੇ ਸੇ ਸ਼ਹਿਰ ਕੈਲਗਰੀ ਸੇ ਬਹੁਤ ਹੀ ਸਟਰੋਂਗ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ

0: ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਰਲੀਨ ਕੌਰ ਜੱਸੜ। ਅੱਜ 4 ਅਗਸਤ ਦਿਨ ਮੰਗਲਵਾਰ ਹੈ ਤੇ ਹਰ ਉਸ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਥੋੜੀ ਹੀ ਦੇਰ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਉਹਨਾਂ ਕੋਲੋਂ ਜਾਣਾਂਗੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ, ਪੰਜਾਬ ਦੇ ਵਿੱਚ ਜਿਹੜੀ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ, ਇਲਜ਼ਾਮ ਤਰਾਸ਼ੀਆਂ ਦਾ ਜਿਹੜਾ ਦੌਰ ਚੱਲ ਰਿਹਾ, ਕਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਕੁਛ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਉਹਨਾਂ ਦੇ ਨਾਲ, ਭਾਰਤ ਦੀ ਰਾਜਨੀਤੀ ਤੇ ਵੀ ਗੱਲਬਾਤ ਉਹਨਾਂ ਦੇ ਨਾਲ ਹੋਵੇਗੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ। ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ

0: ਆਪ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਭਨੀ ਨੂੰ, ਸਤਿ ਸ੍ਰੀ ਅਕਾਲ ਜੀ।
0: ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਚੱਲ ਰਿਹਾ ਹੈ, ਕੱਲ ਵੀ ਅਸੀਂ ਗੱਲ ਕੀਤੀ ਸੀ ਕਾਂਗਰਸੀਆਂ ਨੇ ਹੰਗਾਮਾ ਕੀਤਾ, ਦੂਸਰੇ ਦਿਨ ਕੀ ਕੁਛ ਖਾਸ ਰਿਹਾ, ਕਿਹੜੇ ਕਿਹੜੇ ਸਵਾਲ ਜਿਹੜੇ ਨੇ ਉਹ ਚੱਕੇ ਗਏ ਤੇ ਕਿੱਦਾਂ ਦੀ ਸਥਿਤੀ ਰਹੀ ਜੀ?
1: ਦੂਸਰੇ ਦਿਨ ਚ ਕਾਂਗਰਸੀਆਂ ਨੇ ਇੱਕ ਤਾਂ ਮੁੱਦਾ ਚੁੱਕਿਆ, ਪਤਾ ਨੀ ਪ੍ਰਤਾਪ ਸਿੰਘ ਬਾਜਵਾ ਅੱਜ ਕੱਲ ਜ਼ਿਆਦਾ ਸਿੱਖੀ ਦੇ ਐਂਗਲ ਤੋਂ ਚੁੱਕ ਰਿਹਾ, ਮੁੱਖ ਮੰਤਰੀ ਪੰਥ ਦੋਖੀ ਗੁਰੂ ਦੋਖੀ। ਅੱਛਾ, ਉਹਦੇ ਉਹ ਮੁੜ ਮੁੜ ਕੇ ਮੁੱਦਾ ਉਠਾਉਂਦੇ ਆ, ਬਾਕੀ ਕੋਈ ਪਾਰਟੀ ਨੀ ਉਠਾ ਰਹੀ। ਅਕਾਲੀ ਦਲ ਦੀ ਇਕੱਲੀ ਮੈਂਬਰ ਆ ਗਨੀਬ ਕੌਰ, ਉਹ ਕੱਲ ਉੱਥੇ ਆਈ ਨੀ। ਉਹ ਕਹਿੰਦੀ ਮੈਂ ਅਕਾਲ ਤਖ਼ਤ ਤੋਂ ਸੇਧ ਮੰਗੀ ਆ ਵੀ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਇਸ ਮੁੱਖ ਮੰਤਰੀ ਦੇ ਸੱਦੇ ਤੇ, ਜਦੋਂ ਅਕਾਲ ਤਖ਼ਤ ਕਹੇਗਾ ਤੇ ਫਿਰ ਜਾਵਾਂਗੇ ਜਾਂ ਨਾ ਜਾਵਾਂਗੇ, ਜੋ ਪੈਸਾ ਹੋਵੇਗਾ ਜੋ। ਤੇ ਓਦਾਂ ਅਕਾਲੀ ਦਲ ਦਾ ਸੀਨੀਅਰ ਵਿਧਾਇਕ ਮਨਪ੍ਰੀਤ ਸੋਏ ਵਾਲੀ ਉੱਥੇ ਸੀ, ਉਹਨੇ ਮੁੱਦਾ ਚੁੱਕਿਆ ਬੰਦੀ ਸਿੱਖਾਂ ਦੀ ਪਰੋਲ ਦਾ ਤੇ ਰਿਹਾਈ ਦਾ। ਉਹਨੇ ਏਦਾਂ ਦੇ ਕੁਛ ਹੋਰ ਮੁੱਦੇ ਚੁੱਕੇ, ਇਹ ਵੀ ਆਖਿਆ ਕਿ ਪਿਛਲੀਆਂ ਸਰਕਾਰਾਂ ਵੀ ਤਸ਼ੱਦਦ ਕਰਦੀਆਂ ਸੀਗੀਆਂ ਸਿੱਖਾਂ ਤੇ, ਹੁਣ ਵੀ ਸਰਕਾਰ ਸਿੱਖਾਂ ਤੇ ਤਸ਼ੱਦਦ ਕਰ ਰਹੀ ਹੈ। ਉਹਨੇ ਖਾਲਡਾ ਕੇਸ ਆ, ਜਿਹੜੇ ਪੁਲਿਸ ਮੁਲਾਜ਼ਮ ਜ਼ਮਾਨਤਾਂ ਤੇ ਆਏ ਤੇ ਲੱਭਦੇ ਨੀ, ਉਹਨਾਂ ਦਾ ਮੁੱਦਾ ਵੀ ਚੁੱਕਿਆ, ਆਖਿਆ ਜ਼ਮਾਨਤਾਂ ਕਿੰਨੇ ਦਵਾਈਆਂ ਉਹਦੇ ਤੇ। ਫਿਰ ਕੁਲਦੀਪ ਸਿੰਘ ਧਾਲੀਵਾਲ ਬੋਲਿਆ ਅੱਜ, ਨਾਲੇ ਦਾ MLA, ਉਹਨੇ ਆਖਿਆ ਆਮ ਆਦਮੀ ਪਾਰਟੀ ਸਰਕਾਰ ਦਾ ਰੋਲ ਕੋਈ ਨੀ, ਪਰ ਜੇ ਤੁਸੀਂ ਇਹੋ ਸਾਡੇ ਤੇ ਸਵਾਲ ਉਠਾਉਣੇ ਆ ਤੇ ਪਹਿਲਾਂ ਇਹ ਦੱਸੋ ਕਿ ਸਿੱਖਾਂ ਦੇ ਵਿੱਚ ਸਭ ਤੋਂ ਵੱਧ ਜ਼ਾਲਮ ਤੇ ਰਾਜਨੀਤੀ ਵਿੱਚ ਸਮੇਰ ਸੈਣੀ ਗਿਣਿਆ ਜਾਂਦਾ। ਜਦੋਂ ਸਮੇਰ ਸੈਣੀ ਨੂੰ ਪੰਜਾਬ ਦਾ ਪੁਲਿਸ ਦਾ DGP ਲਾਇਆ ਗਿਆ ਸੀ, ਉਹਨੂੰ ਲਾਉਣ ਵੇਲੇ ਤੂੰ ਉਸ ਪਾਰਟੀ ਦਾ MLA ਸੀ ਤੇ ਅਕਾਲੀ ਪਾਰਟੀ ਚ ਇਸ ਗੱਲ ਤੇ ਪ੍ਰੋਟੈਸਟ ਕੀਤਾ ਸੀ ਕਿ ਨਾ ਲਾਓ। ਦੂਸਰਾ ਜ਼ਾਲਮ ਗਿਣਿਆ ਜਾਂਦਾ ਸੀ ਇਜ਼ਹਾਰ ਆਲਮ ਖਾਨ। ਇਜ਼ਹਾਰ ਆਲਮ ਨੂੰ ਅਕਾਲੀ ਦਲ ਨੇ ਹਲਕਾ ਇੰਚਾਰਜ ਤੇ ਉਹਦੀ ਪਤਨੀ ਨੂੰ MLA ਬਣਾਤਾ, ਤੁਹਾਡੇ ਨਾਲ ਇੱਥੇ ਬਹਿੰਦੀ ਸੀ, ਤੁਸੀਂ ਉਦੋਂ ਇਹਦਾ ਇਤਰਾਜ਼ ਕੀਤਾ ਸੀ। ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮਨਪ੍ਰੀਤ ਸੋਏ ਵਾਲੀ ਕਹਿੰਦੇ ਬਾਹਰ ਨਿਕਲ ਗਿਆ, ਬਾਹਰ ਨਿਕਲਿਆ ਕਿ ਉੱਥੇ ਬੈਠਾ ਰਿਹਾ, ਮੈਨੂੰ ਨੀ ਪਤਾ। ਪਰ ਸਵਾਲ ਏਦਾਂ ਦਾ ਜਿਹਦਾ ਅਕਾਲੀਆਂ ਕੋਲ ਕੋਈ ਜਵਾਬ ਨੀ, ਕਿਉਂਕਿ ਜਦੋਂ ਵੀ ਇਹ ਕੋਈ ਸਵਾਲ ਪੁੱਛਦਾ ਤੇ ਇੱਥੇ ਫਸ ਜਾਂਦੇ ਆ ਕਿ ਸਮੇਰ ਸਿੰਘ ਸੈਣੀ ਨੂੰ DGP ਕਿਉਂ ਬਣਾਇਆ ਸੀ। ਇਹ ਮੁੱਦੇ ਆਪਣੀ ਥਾਂ ਤੇ ਪੈ ਰਹੇ। 100 ਮੁੱਦਿਆਂ ਦਾ ਮੁੱਦਾ ਕੱਲ ਇਹ ਸੀ ਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਪੈਟਰੋਲ ਇਥੋਨੋਲ ਵਾਲਾ ਵਰਤਣਾ, ਉਹਦੇ ਉੱਤੇ ਸਾਰੇ ਦੇਸ਼ ਵਿੱਚ ਰੌਲਾ ਹੈ ਕਿ ਉਹ ਜਿਹੜਾ ਇਥੋਨੋਲ ਵਾਲਾ ਪੈਟਰੋਲ ਹੈ ਗੱਡੀਆਂ ਦੇ ਇੰਜਣ ਖਰਾਬ ਕਰਦਾ। ਮੋਟਰ ਕੰਪਨੀਆਂ ਵੀ ਇਹ ਕਹਿ ਰਹੀਆਂ ਕਰਦਾ। ਉਹਦੇ ਉੱਤੇ ਕੱਲ ਫਿਰ ਇਹ

0: ਉਹਦਾ ਨਤੀਜਾ ਇਹ ਨਿਕਲਦਾ ਕਿ ਗੱਡੀਆਂ ਦੇ ਇੰਜਣ ਖਰਾਬ ਹੋ ਰਹੇ। ਜਿਹੜਾ ਦੂਸਰਾ ਨੇ ਆਖਿਆ ਕਿਹੋ ਜਿਹੀ ਕੋਈ ਗੱਲ ਨੀ, ਸਰਕਾਰ ਕੇਂਦਰ ਦੀ ਕਹਿੰਦੀ ਆ ਵੀ ਨਹੀਂ ਖਰਾਬ ਹੋ ਰਿਹਾ। ਬਾਅਦ ਜਦੋਂ ਮੁੱਖ ਮੰਤਰੀ ਨੇ ਬੋਲਣਾ ਸੀ ਭਗਵੰਤ ਮਾਨ ਨੇ, ਤੇ ਉਹਨੇ ਉਹ ਅਖਬਾਰ ਦੀ ਕਟਿੰਗ ਲੈਣ ਦੀ ਲੜਾਤੀ ਉੱਥੇ, ਉਹਨੇ ਆਖਿਆ ਕਿ ਕੇਂਦਰ ਦੇ ਮੰਤਰੀ ਨਿਤਿਨ ਗਡਕਰੀ ਨੇ ਪਾਰਲੀਮੈਂਟ ਚ ਆਖਿਆ ਕਿ ਇਹਦੇ ਨਾਲ ਇੰਨੇ ਪਰਸੈਂਟ ਨੁਕਸਾਨ ਹੁੰਦਾ ਇਸ ਤੇਲ ਦੇ ਨਾਲ, ਬਹੁਤਾ ਨੀ, ਵੱਧ ਤੋਂ ਵੱਧ ਗੈਸ ਕਿੱਟ ਖਰਾਬ ਹੁੰਦੀ ਆ, ਤੁਸੀਂ ਗੈਸ ਕਿੱਟ ਬਦਲ ਸਕਦੇ ਆ। ਇਹ ਉਹਨੇ ਕਹਿਤਾ ਕਿ ਨੁਕਸਾਨ ਹੁੰਦਾ। ਉਹ ਕਹਿੰਦੇ ਤੁਸੀਂ ਕਹਿੰਦੇ ਨੁਕਸਾਨ ਨੀ ਹੁੰਦਾ, ਜਿਹੜੇ ਮੰਤਰੀ ਨੇ ਲਾਗੂ ਕਰਨਾ ਉਹ ਤੇ ਆਪ ਕਹਿਣ ਡਿਆ ਨੁਕਸਾਨ ਹੁੰਦਾ। ਇਹਦੇ ਬਾਅਦ ਕੋਈ ਨੀ ਬੋਲਿਆ। ਇੱਕ ਅਵਤਾਰ ਜੂਨੀਅਰ MLA ਇੱਥੋਂ ਜਲੰਧਰ ਤੋਂ, ਉਹਨੇ ਕਸੂਤਾ ਸਵਾਲ ਉਠਾ ਦਿੱਤਾ। ਉਹ ਕਹਿੰਦਾ ਅੱਜ ਤੁਸੀਂ ਕਹਿੰਦੇ ਆ ਕਿ ਇੱਥੋਂ ਨਾਲ ਬੜਾ ਮਾੜਾ, ਇਹਨੂੰ ਤੇਲ ਚ ਨਹੀਂ ਪਾਉਣਾ ਚਾਹੀਦਾ। ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਪਿਛਲੇ 4.5 ਸਾਲਾਂ ਚ ਤੁਹਾਡੇ ਰਾਜ ਚ ਤੁਸੀਂ ਇਹ ਇਥੋਨੋਲ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਕਿਸੇ ਫੈਕਟਰੀ ਨੂੰ ਲਾਇਸੈਂਸ ਦਿੱਤਾ ਕਿ ਨਹੀਂ ਦਿੱਤਾ, ਤੇ ਜੇ ਤੁਸੀਂ ਆਪ ਦਿੱਤਾ ਤੇ ਫਿਰ ਤੁਸੀਂ ਕਿਉਂ ਦਿੱਤਾ ਜੇ ਮਾੜਾ ਸੀ। ਉਹਦੇ ਜਵਾਬ ਚ ਉੱਠਿਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਉਹਨੇ ਆਖਿਆ ਜੀ ਅਸੀਂ ਇਥੋਨੋਲ ਨੂੰ ਪੈਟਰੋਲ ਵਿੱਚ ਪਾਉਣ ਦਾ ਵਿਰੋਧ ਕਰਦੇ ਹਾਂ, ਇਥੋਨੋਲ ਬਣਾਉਣ ਦਾ ਵਿਰੋਧ ਨਹੀਂ ਕਰਦੇ, ਇਥੋਨੋਲ ਮਾੜਾ ਨਹੀਂ ਗਾ। ਇਥੋਨੋਲ ਤੇ ਦਵਾਈਆਂ ਚ ਵੀ ਪੈਂਦਾ, ਇਹਦੇ ਵਿੱਚ ਅਲਕੋਹਲ ਵੀ ਹੈ, ਅਲਕੋਹਲ ਕਈ ਦਵਾਈਆਂ ਚ ਪੈਂਦੀ ਹੈ। ਉਹਨੇ ਆਖਿਆ ਕਿਉਂਕਿ ਦਵਾਈਆਂ ਚ ਵੀ ਪੈਂਦਾ, ਇਸ ਕਰਕੇ ਜਿਹਨੇ ਮੰਗਿਆ ਤੇ ਸਾਨੂੰ ਲਾਇਸੈਂਸ ਚਾਹੀਦਾ, ਅਸੀਂ ਇਹ ਬਣਾਉਣਾ ਚਾਹੁੰਦੇ ਹਾਂ, ਉਹਨੂੰ ਅਸੀਂ ਲਾਇਸੈਂਸ ਦੇ ਦਿੱਤਾ, ਹੁਣ ਵੀ ਬਣਦਾ ਬਣੇ। ਗੱਲ ਸਿਰਫ ਇਹ ਹੈ ਕਿ ਜਦੋਂ ਪੈਟਰੋਲ ਵਿੱਚ ਪਾਇਆ ਗਿਆ ਤੇ ਗੱਡੀਆਂ ਦਾ ਸੱਤਿਆਨਾਸ਼ ਕਰਦਾ, ਕੇਂਦਰੀ ਮੰਤਰੀ ਵੀ ਕਹਿੰਦਾ ਜੀ ਗੈਸ ਕਿੱਟ ਬਸ ਇਹਨੇ ਕਿ ਬਦਲਨੇ ਪੈਂਦੇ, ਜਿਹਦੀ ਨਵੀਂ ਗੱਡੀ ਹੋਵੇ ਉਹ ਜਾਵੇ ਤੇ ਉਹਨੂੰ ਗੈਸ ਕਿੱਟ ਬਦਲਣੀ ਪੈ ਜਾਵੇ। ਇੰਜਨ ਤਾਂ ਇੱਕ ਵਾਰੀ ਖੁੱਲ ਗਿਆ, ਖੁੱਲੇ ਬਗੈਰ ਤਾਂ ਬਦਲੀ ਨਹੀਂ ਜਾ ਸਕਦੀ। ਦੂਸਰਾ ਇਹਦਾ ਕਾਰਪੋਰੇਟਰ ਦੇ ਵਿੱਚ ਜਾ ਕੇ ਫਸ ਜਾਵੇ ਤੇ ਉਹਦਾ ਨੁਕਸਾਨ ਬਹੁਤ ਵੱਡਾ ਕਰਦਾ। ਇਸ ਕੁਛ ਚੀਜ਼ਾਂ ਹੈਗੀਆਂ ਨੇ ਉਹਦੇ ਉੱਤੇ। ਕੱਲ ਫਿਰ ਮਤਾ ਪਾਸ ਕੀਤਾ ਗਿਆ ਸੈਂਟਰ ਦੀ ਸਕੀਮ ਦੀ ਨਿਸ਼ਚਿਤੀ ਦਾ। ਮੁੱਖ ਮੰਤਰੀ ਨੇ ਆਖਿਆ ਜੀ ਉਹਨਾਂ ਨੇ ਕਰਨਾ ਕਰ ਲੈਣ, ਅਸੀਂ ਰੋਕ ਨਹੀਂ ਸਕਦੇ, ਅਸੀਂ ਰੋਕਦੇ ਵੀ ਨਹੀਂ। ਸਾਡੀ ਸਿਰਫ ਇੰਨੀ ਹੈ ਕਿ ਭਾਰਤ ਸਰਕਾਰ ਇਹ ਆਖੇ ਕਿ ਜਿਹਨਾਂ ਨੇ 10% ਇਥੋਨੋਲ ਵਾਲਾ ਪੈਟਰੋਲ ਪਾਉਣਾ ਉਹ ਪਾ ਲਏ, ਜਿਹਨਾਂ 20 ਵਾਲਾ ਪਾਉਣਾ ਉਹ ਪਾ ਲਏ, ਤੇ ਜਿਹਨਾਂ ਨੇ ਨਹੀਂ ਪਾਉਣਾ ਨਰੋਲ ਪੈਟਰੋਲ ਹੀ ਪਾਉਣਾ ਇਕੱਲਾ, ਜਿਸ ਕੋਈ ਇਥੋਨੋਲ ਨਾ ਹੋਵੇ ਮਹਿੰਗਾ ਦੇ ਦਿਓ, ਪਰ ਉਹਦੇ ਵਾਸਤੇ ਵੱਖਰੀ ਆਪਸ਼ਨ ਹੋਣੀ ਚਾਹੀਦੀ ਆ, ਤੁਸੀਂ ਲੋਕਾਂ ਨੂੰ ਮਜਬੂਰ ਨਾ ਕਰੋ। ਇਹ ਮਤਾ ਕੱਲ ਪਾਸ ਕਰ ਦਿੱਤਾ ਗਿਆ ਕਿ ਸਰਕਾਰ ਮਜਬੂਰ ਨਾ ਕਰੇ, ਪੈਟਰੋਲ ਪੰਪਾਂ ਦੇ ਉੱਤੇ 3 ਆਪਸ਼ਨਾਂ ਹੋਣ, ਪੈਟਰੋਲ ਦੀ ਵੀ, 10% ਇਥੋਨੋਲ ਦੀ ਵੀ, ਉਹਨੂੰ E10 ਕਹਿੰਦੇ ਆ, ਤੇ 20% ਦੀ ਵੀ ਉਹਨੂੰ E20 ਕਹਿੰਦੇ ਨੇ, ਕਿ ਸਾਰੀਆਂ ਰੱਖੋ। ਉੱਥੇ ਉਹਨੇ ਫਿਰ ਥੋੜਾ ਜਿਹਾ ਮਜ਼ਾਕ ਨਾਲ ਆਖਿਆ ਜੀ ਇੱਕ ਮੀਮ ਇਸ ਵੇਲੇ ਲੋਕਾਂ ਦੇ ਮੋਬਾਈਲ ਤੇ ਆ ਰਿਹਾ, ਉਹ ਚ ਲਿਖਿਆ ਟਰਾਂਸਪੋਰਟ ਮੰਤਰੀ ਦਾ ਪੁੱਤਰ E20 ਤੇ ਜਿਹੜਾ ਹੋਮ ਮਿਨਿਸਟਰ ਦਾ ਪੁੱਤਰ ਉਹ T20। E20 ਦਾ ਮਤਲਬ ਕਿ ਇਥੋਨੋਲ ਦੇ ਕਾਰੋਬਾਰ ਚ ਟਰਾਂਸਪੋਰਟ ਮੰਤਰੀ ਦਾ ਜਿਹੜਾ ਮੁੰਡਾ ਉਹਦਾ ਹਿੱਸਾ, 10% ਇਥੋਨੋਲ ਪਾਉਣ ਚ, ਪਰ ਉਹ ਅਮਰੀਕਾ ਤੋਂ ਇੰਪੋਰਟ ਕੀਤਾ ਜਾ ਰਿਹਾ। ਤੇ ਜਿਹੜੀ ਕ੍ਰਿਕਟ ਦੀ T20 ਹੈ ਉਹਦਾ, ਕਿਉਂਕਿ ਸਾਰਾ ਅਗਲੇ ਪਾਸੇ ਅਹੁਦੇਦਾਰੀ ਸਭ ਤੋਂ ਵੱਡੀ ਗ੍ਰਹਿ ਮੰਤਰੀ ਦੇ ਪੁੱਤਰ ਕੋਲ ਹੈ, ਇਸ ਕਰਕੇ ਉਹ ਕਹਿੰਦਾ ਜੀ ਮੀਮ ਚੱਲਦਾ ਪਿਆ ਕਿ ਗ੍ਰਹਿ ਮੰਤਰੀ ਦਾ ਪੁੱਤਰ T20, ਟਰਾਂਸਪੋਰਟ ਮੰਤਰੀ ਦਾ ਪੁੱਤਰ E20। ਇਹ ਹਾਸੇ ਠੱਠੇ ਦੀਆਂ ਗੱਲਾਂ ਸੀ, ਪਰ ਮਤਾ ਕੱਲ ਕੇਂਦਰ ਸਰਕਾਰ ਦੇ ਖਿਲਾਫ ਪਾਸ ਕਰ ਦਿੱਤਾ ਗਿਆ।
1: ਜੀ ਪਨ ਸਾਹਿਬ, ਜੇ ਗੱਲ ਪਾਰਲੀਮੈਂਟ ਦੀ ਕਰੀਏ ਤੇ ਪਾਰਲੀਮੈਂਟ ਵਿੱਚ ਵੀ ਰਾਮ ਮੰਦਿਰ ਦੇ ਚੜਾਵੇ ਦੀ ਚੋਰੀ ਦਾ ਜਿਹੜਾ ਮਾਮਲਾ ਹੈ ਉਹਦੇ ਤੇ ਕਹਿੰਦੇ ਨੇ ਕਿ ਵਾਹਵਾ ਹੀ ਵਿਵਾਦ ਹੋਇਆ, ਬਾਕੀ ਵਿਸਥਾਰ ਤੁਸੀਂ ਦੱਸ ਦਿਓ ਜੀ।
0: ਜਿਹੜਾ ਚੜਾਵਾ ਚੋਰੀ ਦਾ ਮਾਮਲਾ ਉੱਤੇ ਵਿਵਾਦ ਦਾ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਉੱਥੋਂ ਬਿਹਾਰ ਤੋਂ ਇੱਕ ਪਾਰਲੀਮੈਂਟ ਮੈਂਬਰ ਹੈ ਪੱਪੂ ਯਾਦਵ, ਉਹ ਸਾਧੂ ਸੰਤ ਬਣ ਕੇ ਆ ਕੇ ਬਹਿ ਗਿਆ। ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰ ਜਾ ਕੇ ਉਹਦੀ ਝੋਲੀ ਚ ਚੜਾਵਾ ਪਾਉਂਦੇ ਰਹੇ, ਮੱਥਾ ਟੇਕਦੇ ਰਹੇ। ਉਹ ਮੁੱਦਾ ਹੁਣ ਥੋੜਾ ਭੜਕ ਪਿਆ ਇੱਕ ਪਾਸੋਂ, ਤੇ ਸਾਧੂ ਸੰਤਾਂ ਨੇ ਆਖਿਆ ਕਿ ਰਾਮ ਮੰਦਿਰ ਵਿੱਚ ਚੜਾਵਾ ਚੋਰੀ ਹੋਈ ਜਾਂ ਨਹੀਂ ਹੋਈ ਇਹ ਪ੍ਰਬੰਧਕਾਂ ਦਾ ਕੰਮ, ਉਹ ਸਾਡਾ ਤੇ ਹੈ ਨੀ, ਕੋਈ ਸਾਧੂ ਸੰਤ ਤੇ ਉੱਥੇ ਪਿਆ ਨੀ ਗਿਆ, ਤੇ ਸਾਨੂੰ ਕਿਉਂ ਕਹਿੰਦੇ, ਸਾਡਾ ਤੇ ਕੋਈ ਦੋਸ਼ ਨੀ ਇਹਦੇ ਚ। ਉਹਨਾਂ ਨੇ ਜਾ ਕੇ

0: ਗੱਜ ਕਰਾਤਾ ਪੱਪੂ ਯਾਦਵ ਦੇ ਖਿਲਾਫ। ਦੂਸਰੇ ਪਾਸਿਓਂ ਪਾਰਲੀਮੈਂਟ ਚ ਮੁੱਦਾ ਉੱਠਿਆ, ਉੱਥੇ ਫਿਰ ਕਾਂਗਰਸ ਦਾ ਲੀਡਰ ਸੀ ਰਾਜ ਸਭਾ ਦੇ ਮਲਿਕਾਰਜੁਨ ਖੜਗੇ, ਸਾਰੇ ਭਾਰਤ ਦਾ ਕਾਂਗਰਸ ਦਾ ਪ੍ਰਧਾਨ, ਉਹ ਕਹਿੰਦਾ ਤੁਸੀਂ ਇੱਥੇ ਮੁੱਦਾ ਉਠਾਉਣ ਡੇ, ਤੁਸੀਂ ਇਹ ਜਵਾਬ ਦਿਓ ਕਿ ਰਾਮ ਮੰਦਿਰ ਦੇ ਵਿੱਚ ਭਗਵਾਨ ਦੇ ਅੱਗੇ ਜਿਹੜਾ ਲੋਕਾਂ ਨੇ ਸ਼ਰਧਾ ਨਾਲ ਪੈਸਾ ਚੜਾਇਆ ਉਹਦੀ ਚੋਰੀ ਕਿਹਨੇ ਕੀਤੀ, ਔਰ ਜਿਹੜੇ ਜਿਹੜੇ ਚੋਰ ਫੜੇ ਗਏ ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਹੁੰਦੀ ਪਈ ਹੈ, ਉਹ ਤੇ ਭਾਜਪਾ ਦੀ ਟਾਪ ਦੀ ਲੀਡਰਸ਼ਿਪ ਦੇ ਨੇੜੇ ਨੇ ਸਾਰੇ ਬੰਦੇ, ਉਹ ਜਿਹੜੇ ਬੰਦੇ ਆ ਜਦੋਂ ਚੋਰੀ ਚ ਫੜੇ ਜਾਂਦੇ ਆ ਤੇ ਉਂਗਲ ਤੁਹਾਡੇ ਤੇ ਨਾ ਉੱਠੋ ਤੇ ਕਿਤੇ ਉੱਠੋ। ਜਦੋਂ ਮੰਦਿਰ ਬਣਨਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਚੋਰੀ ਦਾ ਰੌਲਾ ਪੈਂਦਾ ਰਿਹਾ, ਤੇ ਤੁਹਾਡੀ ਸਰਕਾਰ ਨੇ ਹੁਣ ਤੱਕ ਇਹਦੀ ਪੜਤਾਲ ਕਿਉਂ ਨੀ ਕਰਾਈ, ਕਿਸੇ ਦੋਸ਼ੀ ਨੂੰ ਫੜਿਆ ਕਿਉਂ ਨੀ, ਜ਼ਮੀਨਾਂ ਮਹਿੰਗੀਆਂ ਕਰਕੇ ਸਸਤੀਆਂ ਜ਼ਮੀਨਾਂ ਲੈ ਕੇ ਮਹਿੰਗੀਆਂ ਕਰਕੇ ਮੰਦਿਰ ਨੂੰ ਵੇਚੀਆਂ ਗਈਆਂ। ਇਹਦੀ ਕੰਸਟਰਕਸ਼ਨ ਦੇ ਵਿੱਚ ਜਦੋਂ ਮੰਦਿਰ ਬਣਦਾ ਪਿਆ ਸੀ ਉਹਦੇ ਵਿੱਚ ਕਰੋੜਾਂ ਰੁਪਈਏ ਦੀ ਹੇਰਾਫੇਰੀ ਹੋ ਗਈ, ਤੁਸੀਂ ਉਦੋਂ ਕਿਉਂ ਨਹੀਂ ਬੋਲਦੇ, ਹੁਣ ਤੁਸੀਂ ਕਿਉਂ ਬੋਲਦੇ? ਇਹਦੇ ਸਵਾਲ ਦੇ ਉੱਤੇ ਫਿਰ ਭਾਰਤੀ ਜਨਤਾ ਪਾਰਟੀ ਵੀ ਤੇ ਕੇਂਦਰ ਸਰਕਾਰ ਵੀ ਥੋੜੀ ਜਿਹੀ ਡਿਫੈਂਸਿਵ ਸੀ, ਕਿਉਂਕਿ ਚੋਰੀ ਤੇ ਹੋਈ ਫੜੀ ਗਈ, ਪਹਿਲਾਂ ਨਹੀਂ ਸੀ ਮੰਨਦੇ। ਬਾਅਦ ਵਿੱਚ ਜਿਹੜੇ ਤਿੰਨ ਉੱਥੇ ਟਰੱਸਟ ਦੇ ਮੁੱਖ ਪ੍ਰਬੰਧਕ ਸੀ ਉਹਨਾਂ ਦੋਵਾਂ ਚੋਂ ਇੱਕ ਨੂੰ ਕੱਢਣਾ ਪਿਆ, ਇੱਕ ਦਾ ਅਸਤੀਫਾ ਲੈਣਾ ਪਿਆ, ਉਹਦਾ ਮੰਦਿਰ ਟਰੱਸਟੀ ਹਜੇ ਵੀ ਰਹੂਗਾ। ਉਹਨਾਂ ਦੇ ਇਹ ਵੀ ਪਤਾ ਲੱਗਾ ਕਿਸੇ ਨੇ ਭਤੀਜਾ ਕਿਸੇ ਨੇ ਭਾਣਜਾ ਚੜਾਵਾ ਗਿਣ ਤੇ ਲਾਏ ਆ, ਘਰ ਦੇ ਜੀਆਂ ਨੂੰ ਲਾ ਛੱਡਿਆ। ਫਿਰ ਉੱਥੋਂ ਇਹ ਵੀ ਨਿਕਲਿਆ ਕਿ ਮਾਲ ਕਿੱਥੇ ਕਿੱਥੇ ਜਾਂਦਾ ਰਿਹਾ, ਜਿਹੜੇ ਬੰਦਿਆਂ ਦੇ ਘਰ ਰੋਟੀ ਨਹੀਂ ਸੀ ਪੱਕਦੀ, ਤੇ ਤਿੰਨਾਂ ਚੌਂ ਸਾਲਾਂ ਦੇ ਅੰਦਰ ਹੀ ਉਹਨਾਂ ਦੇ ਮਹਿਲਾਂ ਵਰਗੇ ਘਰ ਕਿੱਦਾਂ ਬਣ ਗਏ, ਇੰਨਾ ਪੈਸਾ ਕਿੱਥੋਂ ਆ ਗਿਆ? ਤੇ ਜਿਹੜਾ ਪੈਸਾ ਇੱਥੋਂ ਨਹੀਂ ਸੀ ਲੱਭਦਾ ਚੜਾਵੇ ਦਾ, ਜਦੋਂ ਉਹਨਾਂ ਲੋਕਾਂ ਦੇ ਘਰ ਚ ਰੇਡ ਹੋਏ ਤੇ ਉਸ ਰੇਟ ਦੇ ਵਿੱਚ ਉਹ ਪੈਸਾ ਉਹਨਾਂ ਦੇ ਘਰਾਂ ਚੋਂ ਜਾ ਕੇ ਲੱਭਾ, ਸੋਨਾ ਚਾਂਦੀ ਵੀ ਕੁਝ ਲੱਭੀ। ਇੱਕ ਤਾਂ ਪ੍ਰਬੰਧ ਕਿਹੋ ਜਿਹਾ ਸੀ ਜਿਹਦੀ ਕੋਠੀ ਦੇ ਬਾਹਰ ਜਦੋਂ ਉੱਥੇ ਰੇਡ ਕੀਤਾ ਗਿਆ ਕੋਠੀ ਦੇ ਬਾਹਰ ਗਾਂ ਦੇ ਗੋਹੇ ਦਾ ਢੇਰ ਸੀ, ਐਵੇਂ ਕਿਸੇ ਨੇ ਆਖਿਆ ਵੀ ਫੋੜ ਕੇ ਵੇਖ ਲਓ ਕਿਤੇ ਇਹਦੇ ਵਿੱਚ ਵੀ ਕੋਈ ਲਗਾਇਆ ਨਾ ਹੋਵੇ। ਹਾਸੇ ਝਾਕੀ ਗੱਲ, ਜਦੋਂ ਸੱਚੀ ਮੁੱਚੀ ਢੇਰ ਫੋੜਿਆ ਤੇ ਉਹਦੇ ਵਿੱਚੋਂ ਵੀ ਪਤਾ ਨੀ 70-75 ਲੱਖ ਰੁਪਇਆ ਕਹਿੰਦੇ ਦੱਬਿਆ ਸੀ ਗੋਹੇ ਦੇ ਵਿਚਾਲੇ, ਪੈਕਟਾਂ ਚ ਬਣਾ ਕੇ ਦੱਬਿਆ ਸੀ, ਉਹ ਉੱਥੋਂ ਨਿਕਲਿਆ। ਹੁਣ ਗੋਹੇ ਦੇ ਵਿੱਚ ਤੇ ਤਾਂ ਹੀ ਕੋਈ ਦੱਬਦਾ ਜੇ ਚੋਰੀ ਦਾ ਮਾਲ ਲੁਕਾਉਣਾ ਹੋਵੇ, ਓਦਾਂ ਕਿਸੇ ਨੂੰ ਦੱਬਣ ਦੀ ਕੀ ਲੋੜ ਹੈ? ਉਹ ਸਾਰੀਆਂ ਗੱਲਾਂ ਜ਼ਾਹਰ ਹੋ ਚੁੱਕੀਆਂ ਸੀ। ਕੱਲ ਪਾਰਲੀਮੈਂਟ ਚ ਇਸ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਨੇ ਕਾਫੀ ਹੰਗਾਮਾ ਕੀਤਾ, ਪਰ ਭਾਰਤੀ ਜਨਤਾ ਪਾਰਟੀ ਕੋਲ ਕਿਉਂਕਿ ਬਹੁਤ ਸੰਮਤੀ ਹੈ, ਉਹ ਦਲੀਲ ਨਾਲ ਜਵਾਬ ਨਹੀਂ ਦਿੰਦੇ, ਬਹੁਤ ਸੰਮਤੀ ਨਾਲ ਦਿੰਦੇ ਆ। ਵਿਰੋਧੀ ਧਿਰ ਬੋਲਣ ਲੱਗੇ ਤੇ ਨਾਲ ਹੂਟਿੰਗ ਸ਼ੁਰੂ ਕਰ ਦਿਓ ਤਾਂ ਕਿ ਉਹ ਆਪਣੀ ਗੱਲ ਨਾ ਕਹਿ ਸਕਣ, ਉਹ ਕੁਝ ਕੱਲ ਹੁੰਦਾ ਰਿਹਾ। ਸਿੱਧਾ ਜਵਾਬ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਨੇ ਕੋਈ ਨਹੀਂ ਦਿੱਤਾ।
1: ਜੀ ਪੰਨੂ ਸਾਹਿਬ, ਇਹ ਤੇ ਹੋ ਗਿਆ ਅਯੋਧਿਆ ਚ ਰਾਮ ਮੰਦਿਰ ਦੀ ਚੋਰੀ ਦਾ ਮਾਮਲਾ, ਪਰ ਵੈਸ਼ਨੋ ਦੇਵੀ ਮੰਦਿਰ ਦੇ ਵਿੱਚ ਵੀ ਚਾਂਦੀ ਦੀ ਚੋਰੀ ਦਾ ਮਾਮਲਾ ਜਿਹੜਾ ਉਹ ਮੀਡੀਆ ਚ ਆ ਗਿਆ, ਕਹਿੰਦੇ ਅਸਲੀ ਚਾਂਦੀ ਦੀ ਥਾਂ ਉੱਥੇ ਨਕਲੀ ਚਾਂਦੀ ਰੱਖ ਦਿੱਤੀ ਗਈ, ਕੀ ਹੈ ਜੀ ਪੂਰਾ ਮਾਮਲਾ?
0: ਜਿੱਥੇ ਜਿੱਥੇ ਵੀ ਧਰਮ ਸਥਾਨ ਨੇ ਕਿਸੇ ਵੀ ਧਰਮ ਦੇ ਹੋਣ, ਅਸੀਂ ਸਾਡੇ ਪੰਜਾਬ ਵਾਲਿਆਂ ਦੀ ਗੱਲ ਕਰ ਲਈਏ, ਉਹਨਾਂ ਚ ਕਿੰਨੇ ਕੁਛ ਚੋਰੀ ਹੁੰਦੀ ਰਹੀ, ਇੱਥੋਂ ਤੱਕ ਕਿ ਲੰਗਰ ਦੇ ਵਿੱਚੋਂ ਜਿਹੜੇ ਵਧੀਆ ਰੋਟੀਆਂ ਜਿਹੜਾ ਵਧੀਆ ਲੰਗਰ ਹੁੰਦਾ ਸੀ ਉਹ ਬਾਹਰ ਵੇਚਿਆ ਜਾਂਦਾ, ਉਹਨੂੰ ਇਹ ਜੂਠ ਕਹਿੰਦੇ। ਅਸਲ ਚ ਜੂਠ ਨਹੀਂ ਹੁੰਦੀ, ਉਹ ਬਚਿਆ ਹੁੰਦਾ, ਬੱਚਤ ਹੁੰਦੀ ਲੰਗਰ ਦੀ, ਜੂਠ ਤੇ ਤਾਂ ਜੇ ਲੋਕਾਂ ਨੇ ਵਰਤ ਕੇ ਖਾ ਕੇ ਛੱਡੀ ਹੋਵੇ, ਉਹ ਬਾਹਰ ਵੇਚਦੇ ਆ ਤੇ ਉਹਦੇ ਵਿੱਚ ਕਰੋੜਾਂ ਦਾ ਸਕੈਂਡਲ ਹੋ ਗਿਆ ਸੀ, ਬਹੁਤ ਰੌਲਾ ਪੈਂਦਾ ਰਿਹਾ, ਔਰ ਜਿਹੜੇ ਸਕੈਂਡਲ ਕਰਨ ਵਾਲੇ ਸੀ ਕਈ ਕਰੋੜ ਦੀ ਹੇਰਾਫੇਰੀ ਤੇ ਛੋਟੇ ਮੋਟੇ ਜੁਰਮਾਨੇ ਪਾ ਕੇ ਛੱਡ ਦਿੱਤੇ ਗਏ, ਉਹ ਸਾਰਾ ਕੁਝ ਇੱਥੇ ਜੇ ਵਾਪਰਦਾ, ਇੱਥੇ ਤੇ ਜੇ ਛੋਟੇ ਪੱਧਰ ਤੇ ਆ, ਵੱਡੇ ਪੱਧਰ ਤੇ ਹੋਵੇ ਤੇ ਲੁਕਿਆ ਹੋਊ। ਇਹਨਾਂ ਵੱਡੇ ਮੰਦਰਾਂ ਚ ਧਾਰਮਿਕ ਸਥਾਨ ਨੇ, ਉੱਥੇ ਕਿਉਂਕਿ ਸੰਗਤ ਬਾਕੀ ਥਾਵਾਂ ਨਾਲੋਂ ਵੱਧ ਆਉਂਦੀ ਹੈ, ਸ਼ਰਧਾਲੂ ਵੱਧ ਆਉਂਦੇ ਆ, ਉੱਥੇ ਇਹੋ ਜਿਹੀਆਂ ਹੇਰਾਫੇਰੀਆਂ ਵੱਧ ਨੇ। ਰਾਮ ਮੰਦਿਰ ਦਾ ਜਦੋਂ ਰੌਲਾ ਪਿਆ ਚੜਾਵਾ ਚੋਰੀ ਦਾ, ਨਾਲ ਹੀ ਬਦਰੀਨਾਥ ਦਾ ਪੈ ਗਿਆ, ਬਦਰੀਨਾਥ ਉੱਤਰਾਖੰਡ ਚ, ਹੁਣ ਹੇਮਕੁੰਡ ਸਾਹਿਬ ਦੇ ਲਾਗੇ ਪਤਾ ਲੱਗਾ ਉੱਥੇ ਵੀ ਚੜਾਵੇ ਦੀ ਚੋਰੀ ਹੁੰਦੀ ਹੈ। ਫਿਰ ਰਾਜਸਥਾਨ ਦੇ ਇੱਕ ਮੰਦਿਰ ਦਾ ਰੌਲਾ ਪੈ ਗਿਆ ਉਹਨਾਂ ਦਿਨਾਂ ਚ, ਉਧਰ ਤਾਮਿਲਨਾਡੂ ਚ ਇੱਕ ਬਹੁਤ ਵੱਡਾ ਮੰਦਿਰ ਹੈ, ਉੱਥੇ ਲੱਖਾਂ ਦੀ ਗਿਣਤੀ ਚ ਲੋਕ ਜਾਂਦੇ ਨੇ, ਪਤਾ ਲੱਗਾ

0: ਲੱਖ ਕਰੋੜਾਂ ਦੀ ਚੋਰੀ ਹੋ ਗਈ ਹੈ। ਹੁਣ ਜਿਹੜਾ ਸਵਾਲ ਤੁਸੀਂ ਪੁੱਛਿਆ, ਅੱਜ ਦੇ ਅਖਬਾਰਾਂ ਚੋਂ ਫਿਰ ਮੁੱਦਾ ਛਾ ਗਿਆ ਕਿ 2 ਮਹੀਨਿਆਂ ਤੋਂ ਰੌਲਾ ਪੈ ਰਿਹਾ ਇਸ ਗੱਲ ਦੇ ਉੱਤੇ ਕਿ ਉੱਥੇ ਵੈਸ਼ਨੋ ਦੇਵੀ ਮੰਦਿਰ ਜਿਹੜਾ ਇਹਦੇ ਚੋਂ ਜਿਹੜੀ ਚਾਂਦੀ ਆ ਉਹ ਚੋਰੀ ਹੋਈ। ਲੋਕੀ ਉੱਥੇ ਚਾਂਦੀ ਦੇ ਛਾਬੇ ਕੁਝ ਹੋਰ ਚੀਜ਼ਾਂ ਚੜਾਉਂਦੇ ਆ ਭਗਵਾਨ ਦੇ ਨਾਂ ਤੇ, ਉਹ ਉੱਥੋਂ ਖਿਸਕਾ ਲਈਆਂ ਜਾਂਦੀਆਂ। ਉਹ ਖਿਸਕੀਆਂ ਚੀਜ਼ਾਂ ਕਿੱਥੇ ਕਿੱਥੇ ਜਾਂਦੀਆਂ ਕਿਸੇ ਨੂੰ ਪਤਾ ਹੀ ਕੋਈ ਨੀ। ਜਦੋਂ ਪਤਾ ਲੱਗਾ, ਮੀਡੀਆ ਚ ਵੀ ਚਰਚਾ ਹੋ ਗਈ, ਫਿਰ ਕਿਸੇ ਨੇ ਜਾ ਕੇ ਹਾਈ ਕੋਰਟ ਚ ਇੱਕ ਪਟੀਸ਼ਨ ਦਾਇਰ ਕਰਤੀ। ਉਸ ਪਟੀਸ਼ਨ ਦੇ ਉੱਤੇ ਕੱਲ ਹਾਈ ਕੋਰਟ ਨੇ ਸਰਕਾਰ ਨੂੰ ਵੀ ਤੇ ਪ੍ਰਬੰਧਕਾਂ ਨੂੰ ਵੀ ਨੋਟਿਸ ਜਾਰੀ ਕਰਤਾ। ਇੰਨਾ ਰੌਲਾ ਪੈਣ ਡਿਆ ਕਿ ਜਿਹੜੀ ਭਗਵਾਨ ਦੇ ਅਸਥਾਨ ਦੀ ਵੈਸ਼ਨੋ ਦੇਵੀ ਦੀ ਚੜਾਵੇ ਦੀ ਚਾਂਦੀ ਚੋਰੀ ਹੋ ਗਈ, ਤੁਸੀਂ ਦੱਸਦੇ ਕਿਉਂ ਨੀ। ਹੁਣ ਇਹਦੇ ਨਾਲ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਪ੍ਰਬੰਧਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਉੱਥੇ ਕੋਈ ਜਵਾਬ ਦੇਣਾ ਪਊ। ਜਵਾਬ ਇਹ ਦੇ ਦਿੰਦੇ ਅਜੇ ਤੱਕ ਕੋਈ ਪਤਾ ਨੀ, ਕਿਉਂਕਿ ਸਰਕਾਰਾਂ ਵੀ ਤੇ ਪ੍ਰਬੰਧਕ ਵੀ ਸਿੱਧਾ ਜਵਾਬ ਨਹੀਂ ਦੇ ਦਿੰਦੇ। ਪਰ ਇਸ ਮਸਲੇ ਦੇ ਨਾਲ ਜਿੰਨੀ ਤਿੱਖੇ ਉੱਡਣ ਡਈ ਹੈ ਤੇ ਤੁਸੀਂ ਸਮਝ ਹੀ ਸਕਦੇ ਆ। ਇਹਦੇ ਤੋਂ ਪਹਿਲਾਂ ਆਂਧਰਾ ਦੇ ਵਿੱਚੋਂ ਇਹ ਗੱਲ ਆਈ ਸੀ ਕਿ ਉੱਥੇ ਇੱਕ ਬਹੁਤ ਵੱਡਾ ਮੰਦਿਰ ਹੈ ਜਿਹਦੇ ਵਿੱਚ ਘਿਓ ਦੀ ਸਪਲਾਈ ਹੋਈ, ਕਿਉਂਕਿ ਘਿਓ ਮਾੜਾ। ਕੁਝ ਲੋਕਾਂ ਨੇ ਤੇ ਇੱਥੋਂ ਵੀ ਤੱਕ ਵੀ ਆਖਿਆ ਕਿ ਉਹਦੇ ਵਿੱਚ ਪਸ਼ੂਆਂ ਦੀ ਚਰਬੀ ਪਾ ਕੇ ਦਿੱਤੀ ਗਈ ਹੈ। ਉੱਥੋਂ ਬਹੁਤ ਸਾਰਾ ਪ੍ਰਸ਼ਾਦ ਲੋਕੀ ਲੈ ਕੇ ਜਾਂਦੇ ਆ ਜਾਂ ਡਾਕ ਰਾਹੀਂ ਵੀ ਮੰਗਵਾਉਂਦੇ, ਇਹ ਵੀ ਦੱਸਿਆ ਜਾਂਦਾ। ਤੇ ਉਹ ਜਿਹੜਾ ਹੈਗਾ ਸੀ ਕੁਇੰਟਲਾਂ ਨੇ ਟਨਾਂ ਦੇ ਹਿਸਾਬ ਨਾਲ ਘਿਓ ਸਪਲਾਈ ਹੁੰਦਾ ਸੀ, ਤੇ ਉਦੋਂ 200 ਕਰੋੜ ਦੀ ਚੋਰੀ ਦਾ ਉਹਦਾ ਵੀ ਰੌਲਾ ਪਿਆ। ਹੁਣ ਜਦੋਂ ਵੈਸ਼ਨੋ ਦੇਵੀ ਦਾ ਵੀ ਰੌਲਾ ਪਿਆ, ਪਰ ਮਸਲਾ ਜਿਸ ਤਰ੍ਹਾਂ ਇਹ ਚਲਾ ਗਿਆ ਹਾਈ ਕੋਰਟ ਦੇ ਵਿੱਚ, ਉੱਥੇ ਹਾਈ ਕੋਰਟ ਦਾ ਨੋਟਿਸ ਜਾਰੀ ਹੋਣ ਤੋਂ ਬਾਅਦ ਇਹ ਮਾਮਲਾ ਥੋੜਾ ਜਿਹਾ ਜ਼ਿਆਦਾ ਗੰਭੀਰ ਹੋ ਗਿਆ। ਉੱਥੇ ਸਰਕਾਰ ਨੂੰ ਵੀ ਜਵਾਬ ਦੇਣਾ ਪਊ, ਪ੍ਰਬੰਧਕਾਂ ਨੂੰ ਵੀ। ਪਰ ਮੈਂ ਪਿਛਲੇ ਤਜਰਬੇ ਤੋਂ ਵੇਖਿਆ, ਇੰਨਾ ਰੌਲਾ ਪੈਣ ਤੋਂ ਬਾਅਦ ਵੀ ਆਮ ਤੌਰ ਤੇ ਪ੍ਰਬੰਧ ਉਹ ਹੀ ਚੱਲਦਾ ਰਹਿੰਦਾ ਜਿਹੜਾ ਪਹਿਲਾਂ ਹੁੰਦਾ। 2-4 ਬੰਦੇ ਮਾੜੇ ਮੋਟੇ ਇੱਧਰੋਂ ਉੱਧਰ ਬਦਲ ਕੇ 19-21 ਦਾ ਫਰਕ ਪਾ ਕੇ ਤੇ ਉਹ ਹੀ ਕੰਮ ਚੱਲਦਾ ਰਹਿੰਦਾ, ਬਹੁਤਾ ਫਰਕ ਨਹੀਂ ਪੈਂਦਾ। ਅੱਗੋਂ ਹੁਣ ਤਜਰਬਾ ਦੱਸੇਗਾ
1: ਜੀ। ਪਰ ਸਰ ਪੰਜਾਬ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਨੇ ਉਹ ਸਿਰ ਤੇ ਨੇ ਇਸ ਵੇਲੇ, ਜੋੜ ਤੋੜ ਦੀ ਰਾਜਨੀਤੀ ਵੀ ਜ਼ੋਰਾਂ ਤੇ ਆ, ਇੱਕ ਦੂਜੇ ਨੂੰ ਠੀਬੀਆਂ ਵੀ ਲੱਗ ਰਹੀਆਂ ਨੇ, ਇਲਜ਼ਾਮ ਤਰਾਸ਼ੀਆਂ ਵੀ ਹੋ ਰਹੀਆਂ ਨੇ, ਗੁੱਸੇਰਾਜੀ ਵੀ ਹੋਏ ਨੇ ਲੀਡਰਸ, ਪੰਜਾਬ ਕਾਂਗਰਸ ਦੀ ਕੀ ਸਥਿਤੀ ਹੈ? ਕੋਈ ਡਿਵੈਲਪਮੈਂਟ ਹੋਈ ਹੈ? ਕੋਈ ਲੱਗਦਾ ਹੈ ਕੋਈ ਪੋਜ਼ਿਟਿਵ ਚੀਜ਼ ਨਜ਼ਰ ਆ ਰਹੀ ਹੈ ਜਾਂ ਕਿਸ ਸਥਿਤੀ ਦੇ ਵਿੱਚ ਹੈ ਇਸ ਵੇਲੇ ਪੰਜਾਬ ਕਾਂਗਰਸ?
0: ਜੇ ਤੱਕ ਕਿਸੇ ਕਿਸਮ ਦੀ ਕੋਈ ਸਥਿਤੀ ਨਜ਼ਰ ਨਹੀਂ ਆ ਰਹੀ, ਅਸੀਂ ਬਲਕਿ ਦੂਸਰੀ ਗੱਲ ਵੇਖਦੇ ਹਾਂ ਕਿ ਹਾਲਾਤ ਵਿਗੜ ਰਹੇ ਆ। ਪਰਸੋਂ ਦੇ ਇੱਕ ਦੂਸਰੇ ਦੀ ਪੋਸਟ ਬਣਾ ਕੇ ਲਾਏ ਜਾ ਰਹੇ, ਇੱਕ ਤਾਂ ਚਰਨਜੀਤ ਤੋਂ ਚੰਨੀ ਦੇ ਪੋਸਟ ਨੇ ਕਾਕੀ ਨਿੱਕਰ ਵਾਲੇ ਪੋਸਟ ਬਣਾ ਕੇ ਲਾਏ ਜਾ ਰਹੇ। ਕਾਕੀ ਨਿੱਕਰ ਤਾਂ ਮਤਲਬ ਕੇਂਦਰ ਖਾਤੇ ਭਾਜਪਾ ਨਾਲ ਜਾਂ RSS ਨਾਲ ਰਿਹਾ, ਔਰ ਕੌਣ ਲਾ ਰਹੇ ਨੇ? ਕਾਂਗਰਸੀਆਂ ਦੇ ਇੱਕ ਗਰੁੱਪ। ਦੂਸਰੇ ਪਾਸੇ ਉਹ ਰਾਜਾ ਵੜਿੰਗ ਦੇ ਖਿਲਾਫ਼ ਪੋਸਟ ਲਾਏ ਜਾ ਰਹੇ। ਚਰਨਜੀਤ ਸਿੰਘ ਚੰਨੀ ਤਾਂ ਆਪਣੇ ਥਾਂ ਤੇ ਵੱਖਰੀ ਸਰਗਰਮੀ ਕਰ ਰਿਹਾ, ਪਾਰਟੀ ਨਾਲ ਚੱਲਦਾ ਹੀ, ਕਦੇ ਕਿਸੇ ਸਮਾਗਮ ਚਲਾ ਗਿਆ, ਕਦੇ ਕਿਤੇ ਰਾਹ ਚ ਮਾਈਨਿੰਗ ਵਾਲਿਆਂ ਦੇ ਉੱਤੇ ਰੇਡ ਕਰ ਦਿੱਤਾ। ਉਹ ਮੀਡੀਆ ਚ ਰਹਿਣਾ ਜਾਣਦਾ, ਆਪਣਾ ਕੰਮ ਕਰੀ ਜਾਂਦਾ। ਰਾਜਾ ਵੜਿੰਗ ਸਾਰੀ ਸਰਗਰਮੀ ਕਰ ਰਿਹਾ ਕੇਂਦਰ ਦੇ ਇੰਚਾਰਜ ਭੁਪੇਸ਼ ਸਿੰਘ ਬਘੇਲ ਨਾਲ ਮਿਲ ਕੇ, ਪਰ ਬਹੁਤੇ ਸਵਾਲ ਕਿਉਂਕਿ ਰਾਜਾ ਵੜਿੰਗ ਨੂੰ ਪੁੱਛੇ ਜਾ ਰਹੇ ਆ, ਤੇ ਰਾਜਾ ਵੜਿੰਗ ਕਈ ਵਾਰੀ ਖਿੱਚ ਜਾਂਦਾ। ਉਹ ਪਰਸੋਂ ਬਠਿੰਡੇ ਸੀਗਾ, ਉਹਨੂੰ ਇੱਕ ਸਵਾਲ 2 ਵਾਰੀ ਪੁੱਛਿਆ ਗਿਆ ਕਿ ਤੁਸੀਂ ਜੇ ਬਹੁਤੀ ਗੱਲ ਆ ਤੁਸੀਂ ਅਸਤੀਫਾ ਹੀ ਦੇ ਦਿਓ, ਤੁਸੀਂ ਅਸਤੀਫਾ ਕਿਉਂ ਨੀ ਦਿੰਦੇ? ਉਹਨੇ ਇੱਕ ਵਾਰੀ ਆਖਿਆ ਕਿ ਤਾਂ ਪਾਰਟੀ ਦਾ ਫੈਸਲਾ, ਮੇਰੇ ਵਾਸਤੇ ਪ੍ਰਧਾਨਗੀ ਵੱਡੀ ਨੀ, ਪਾਰਟੀ ਕੋ ਤੇ ਮੈਂ ਅਸਤੀਫਾ ਦੇ ਦੂੰਗਾ, ਮੈਂ ਤਾਂ ਪਾਰਟੀ ਵਾਸਤੇ ਕੰਮ ਕਰ ਰਿਹਾ। ਦੂਜੀ ਵਾਰੀ ਪੁੱਛਿਆ ਜੋ, ਤੀਜੀ ਵਾਰੀ ਪੁੱਛਿਆ ਗਿਆ ਤੇ ਖਿੱਚ ਕੇ ਪੱਤਰਕਾਰ ਨੂੰ ਕਹਿੰਦਾ, ਤੂੰ ਪੱਤਰਕਾਰ ਹੈ ਕਿ ਕਿਸੇ ਵਿਰੋਧੀ ਪਾਰਟੀ ਦਾ ਲੀਡਰ? ਉਹਦੇ ਉੱਤੇ ਬਾਕੀ ਪੱਤਰਕਾਰ ਵੀ ਖਿੱਚ ਗਏ। ਕਹਿੰਦੇ ਜੀ, ਸਵਾਲ ਭਾਵੇਂ 10 ਵਾਰੀ ਵੀ ਪੁੱਛਿਆ ਜਾਵੇ, ਤੁਸੀਂ ਸਵਾਲ ਦਾ ਜਵਾਬ ਦਿਓ, ਤੁਸੀਂ ਪੱਤਰਕਾਰ ਬਾਰੇ ਇਹ ਕਿੱਦਾਂ ਕਹਿ ਸਕਦੇ? ਇਹਦੇ ਉੱਤੇ ਉਹ ਜ਼ਿਆਦਾ ਫਸ ਗਿਆ। ਹੁਣ ਏਦਾਂ ਦੀਆਂ ਕਈ ਗੱਲਾਂ ਹੋਰ ਵੀ ਹੋ ਰਹੀਆਂ ਨੇ ਜਿਹਨਾਂ ਤੋਂ ਉਹ ਖਿੱਚਦਾ ਜਾਂਦਾ ਦਿਨੋਂ ਦਿਨ। ਔਰ ਉਹਦੇ ਸਮਰਥਕ 3 ਪਾਰਲੀਮੈਂਟ ਮੈਂਬਰ ਤਾਂ ਹੈਗੇ ਨੇ ਲੋਕ ਸਭਾ ਚ, ਬਾਕੀ ਉਹਦਾ ਕੋਈ ਸਮਰਥਕ ਕਿਸੇ ਪਾਸੋਂ ਨਜ਼ਰ ਨਹੀਂ ਆਉਂਦਾ। ਥੱਲਿਓ ਜਿਹੜੇ ਉਹਦੇ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਬਣਾਏ ਆ ਉਹ ਕਿਉਂ

0: ਭਿਓਸੇ ਨੇ ਬਣਾਏ ਉਹ ਅੱਡ ਅੱਡ ਥਾਂ ਤੇ ਸਮਾਗਮ ਕਰਦੇ ਆ, ਪਰ ਜਿੰਨੇ ਬੰਦੇ ਦੇ ਪੱਖ ਵਾਲੇ ਜਾਂਦੇ ਜੇ ਓਨੇ ਨੀ ਤੇ ਓਨਿਆਂ ਦੇ ਨੇੜੇ ਤੇੜੇ ਕੁਝ ਨਾ ਕੁਝ ਬੰਦੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਪੱਖ ਵਾਲੇ ਪਹੁੰਚ ਜਾਂਦੇ, ਉਹ ਹਰ ਥਾਂ ਤੇ ਜਾ ਕੇ ਇਹੋ ਜਿਹੀ ਨਾਅਰੇਬਾਜ਼ੀ ਕਰਦੇ ਆ ਕਿ ਸਮਾਗਮ ਚੱਲਣ ਨਹੀਂ ਦਿੰਦੇ। ਹੁਣ ਤੱਕ ਚਾਰ ਪੰਜ ਥਾਵਾਂ ਦੇ ਉੱਤੇ ਧੱਤੋ ਪਾਈ ਧੱਕਾ ਮੁੱਕੀ ਹੋ ਚੁੱਕੀ ਆ ਜਾਂ ਕੁਰਸੀਆਂ ਚੱਲ ਚੁੱਕੀਆਂ, ਤੇ ਜੇ ਕਾਂਗਰਸੀਆਂ ਨੇ ਆਪੋ ਚ ਇੱਕ ਦੂਸਰੇ ਤੇ ਕੁਰਸੀਆਂ ਚਲਾਉਣੀਆਂ ਤੇ ਇਹ ਤੇ ਇਹਨਾਂ ਦਾ ਕੰਮ, ਉਹ ਲੋਕਾਂ ਦੀ ਕਾਹਦੀ ਆ ਮਜਬੂਰੀ, ਲੋਕ ਪ੍ਰੇਰਣਾ ਵੋਟਾਂ ਕਿਉਂ ਪਾਉਣਗੇ। ਉਹ ਮੁੱਦਾ ਕੱਲ ਇਸ ਤਰ੍ਹਾਂ ਦੇ ਬਣੇ ਰਹੇ। ਕੱਲ ਵੀ ਇੱਥੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੋਈ, ਇੱਥੇ ਦੇ ਕਾਂਗਰਸੀ ਕਹਿੰਦੇ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਤੇ ਖੇਤ ਆ ਉੱਡਣ ਡੀ ਵੇਖੋ ਜੀ ਤੁਹਾਡੇ ਹਰ ਇੱਕ ਜ਼ਿਲ੍ਹੇ ਚ, ਕੇਂਦਰ ਦਾ ਤੁਹਾਡਾ ਇੰਚਾਰਜ ਆਇਆ ਉਹਦੇ ਤੁਸੀਂ ਮੱਥੇ ਲੱਗਣ ਨੂੰ ਤਿਆਰ ਨਹੀਂ, ਤੁਹਾਡੇ ਬੰਦੇ ਆਪੋ ਚ ਕੁਰਸੀਆਂ ਚਾਹੁੰਦੇ, ਘੱਟੋ ਘੱਟ ਦੋ MLA ਉੱਥੇ ਇਹੋ ਜਿਹੇ ਵਿਧਾਨ ਸਭਾ ਚ ਬੈਠੇ ਜਿਹਨਾਂ ਦੇ ਸਮਾਗਮਾਂ ਚ ਚਰਨਜੀਤ ਸਿੰਘ ਚੰਨੀ ਗਿਆ, ਉਹਨਾਂ ਨੇ ਰਾਜੇ ਵੜਿੰਗ ਨੂੰ ਸੱਦਿਆ ਹੀ ਨਹੀਂ ਜਿਹੜਾ ਪੰਜਾਬ ਦਾ ਪ੍ਰਧਾਨ ਹੈ। ਇਹਦੇ ਤੋਂ ਪਤਾ ਲੱਗ ਜਾਂਦਾ ਕਿ ਇਸ ਪਾਰਟੀ ਚ ਉੱਪਰ ਤੋਂ ਲੈ ਕੇ ਹੇਠਾਂ ਤੱਕ, ਸੂਬੇ ਦੇ ਪ੍ਰਧਾਨ ਤੋਂ ਲੈ ਕੇ ਜ਼ਿਲ੍ਹਿਆਂ ਨੇ ਸ਼ਹਿਰੀ ਕਮੇਟੀਆਂ ਤੇ ਪਿੰਡਾਂ ਦੀਆਂ ਕਮੇਟੀਆਂ ਤੱਕ ਸਭ ਥਾਵਾਂ ਦੇ ਉੱਤੇ ਇਹੋ ਜਿਹੀ ਗੁੱਟਬੰਦੀ, ਇਹੋ ਜਿਹਾ ਪਾਟਕ ਪੈ ਚੁੱਕਾ ਜਿਹੜਾ ਅੱਗੋਂ ਇਹਨਾਂ ਤੋਂ ਮਿਟਿਆ ਨਹੀਂ ਜਾਣਾ, ਬਲਕਿ ਇਹਨਾਂ ਦੇ ਹਾਲਾਤ ਹੋਰ ਵਿਗੜਨੇ।
1: ਜੀ ਪਰ ਸਭ ਗੱਲ ਚੰਡੀਗੜ੍ਹ ਦੀ ਕਰਦੇ ਆ ਜਿੱਥੋਂ ਖਬਰਾਂ ਆ ਰਹੀਆਂ ਨੇ 661 ਕਰੋੜ ਦੇ ਫਰਾਡ ਦੀਆਂ। ਇਹ ਜਿਹੜੀ ਖਬਰ ਹੈ ਇਹ ਚਰਚਾ ਲਈ ਅਸੀਂ ਇਸ ਕਰਕੇ ਜ਼ਰੂਰੀ ਚੁਣੀ ਕਿਉਂਕਿ ਦੋਸ਼ੀ ਨੂੰ ਪੁਲਿਸ ਜੇਲ੍ਹ ਚ ਲੈ ਕੇ ਜਾਂਦੀ ਹੁੰਦੀ ਹੈ ਤੇ ਇਸ ਕੇਸ ਦੇ ਵਿੱਚ ਹੋਟਲ ਚ ਲੈ ਗਈ। ਕੀ ਹੈ ਜੀ ਪੂਰਾ ਮਾਮਲਾ?
0: ਇੱਦਾਂ ਦੀਆਂ ਖਬਰਾਂ ਅੱਗੇ ਵੀ ਆਉਂਦੀਆਂ, ਕਦੇ ਕਦੇ ਸਾਲ ਦੋ ਸਾਲਾਂ ਬਾਅਦ ਇੱਕ ਅੱਧੀ ਖਬਰ ਆ ਜਾਂਦੀ ਆ ਕਿ ਪੁਲਿਸ ਵਾਲੇ ਇਹ ਸੋਚ ਲੈਂਦੇ ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ, ਚਲੋ ਬਾਹਰ ਜਾ ਕੇ ਐਸ਼ ਕਰ ਉਹਨੇ ਖਰਚਾ ਤੇ ਇਸ ਮੁਲਜ਼ਮ ਨੇ ਕਰਨਾ ਜਿਹੜਾ ਫੜਿਆ, ਆਪਾਂ ਵੀ ਖਾ ਪੀ ਲਵਾਂਗੇ ਤੇ ਉਹਦੇ ਚੋਂ ਫਸ ਜਾਂਦੇ। ਇੱਕ ਵਾਰੀ ਇੱਕ ਏਦਾਂ ਦਾ ਮੁਲਜ਼ਮ ਸੀ ਪੰਜਾਬ ਦੇ ਵਿੱਚ, ਉਹਨੂੰ ਪੁਲਿਸ ਵਾਲੇ ਤਰੀਕ ਭੁਗਤਾਉਣ ਗਏ ਪੇਸ਼ੀ ਤੇ, ਉਥੋਂ ਵਿਹਲੇ ਹੋਏ ਤੇ ਜੇਲ੍ਹ ਜਾਣ ਦੀ ਥਾਂ ਉਹਨੂੰ ਉਹਦੀ ਗਰਲਫ੍ਰੈਂਡ ਦੇ ਘਰ ਲੈ ਗਏ ਤੇ ਆਪ ਉਹ ਉਥੋਂ ਉਹਨੂੰ ਛੱਡ ਕੇ ਤੇ ਆਪੋ ਆਪਣੇ ਘਰ ਪਰਿਵਾਰ ਨੂੰ ਮਿਲਣ ਚਲੇ ਗਏ। ਜਦ ਤੱਕ ਆਏ ਉੱਥੇ ਪੁਲਿਸ ਨੇ ਰੇਡ ਕਰਕੇ ਉਹਨੂੰ ਵੀ ਫੜ ਲਿਆ, ਉਹਦੀ ਗਰਲਫ੍ਰੈਂਡ ਨੂੰ ਵੀ ਤੇ ਪੁਲਿਸ ਵਾਲਿਆਂ ਨੂੰ ਵੀ ਫੜ ਲਿਆ। ਏਦਾਂ ਦੀਆਂ ਗੱਲਾਂ ਬੜੀ ਵਾਰ ਹੋਈਆਂ ਨੇ। ਕੱਲ ਵਾਲਾ ਮਾਮਲਾ ਇਹ ਇੱਕ ਹਰਿਆਣਾ ਸਰਕਾਰ ਦਾ 661 ਕਰੋੜ ਰੁਪਏ ਦਾ ਗਬਨ ਹੋਇਆ ਸੀ, ਪੈਸਾ ਬੈਂਕ ਵਿੱਚ ਸੀ। ਉੱਪਰੋਂ ਇੱਕ ਸੀਨੀਅਰ ਅਫਸਰ ਨੇ ਦੋ ਤਿੰਨ ਵਾਰੀ ਆਖਿਆ ਕਿ ਇਸ ਬੈਂਕ ਦੇ ਵਿੱਚੋਂ ਪੈਸਾ ਜਿਹੜਾ ਉਹ ਹੇਰਾਫੇਰੀ ਹੋ ਰਹੀ ਹੈ ਇਹਨੂੰ ਰੋਕੋ, ਜਿਹੜੇ ਬੰਦਿਆਂ ਕੋਲ ਪੈਸੇ ਕਢਾਉਣ ਦੇ ਅਧਿਕਾਰ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਓ। ਸਰਕਾਰ ਨੇ ਬੜੇ ਸਿਰ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ। ਉਹ ਜਿਹੜੇ ਦੋ ਤਿੰਨ IAS ਅਫਸਰ ਸੀ ਤੇ ਹੇਠਲੇ ਅਫਸਰ ਸੀ, ਉਹ ਬੈਂਕ ਦੇ ਇੱਕ ਸਾਬਕਾ ਮੈਨੇਜਰ ਨਾਲ ਮਿਲ ਗਏ। ਮੈਨੇਜਰ ਨੇ ਉਹਨਾਂ ਦਾ ਦੱਸਿਆ ਸੀ ਵੀ ਕਿਸੇ ਨੀ ਕੁਛ ਵੀ ਪਤਾ ਲੱਗਦਾ, ਕੋਈ ਸਾਬਤ ਨਹੀਂ ਹੋਣਾ ਤੇ ਤੁਸੀਂ ਰਲ ਜਾਓ ਤੇ ਪੈਸੇ ਚਾਰ ਕਮਾਈਏ। ਉਹਨਾਂ ਨੇ ਰਲ ਕੇ ਹਰਿਆਣਾ ਸਰਕਾਰ ਦਾ 661 ਕਰੋੜ ਰੁਪਇਆ ਪਰਦਵਰ ਕੀਤਾ ਸੀ। ਜਦੋਂ ਕੇਸ ਖੁੱਲ ਗਿਆ ਉਹਦੇ ਚ ਫੜੋ ਫੜਾਈ ਹੋਈ, ਫਿਰ ਦੋ ਤਾਂ IAS ਅਫਸਰ ਫੜੇ ਗਏ, ਸੁਪਰਡੈਂਟ ਫੜਿਆ ਗਿਆ, ਬੈਂਕ ਦਾ ਸਾਬਕਾ ਮੈਨੇਜਰ ਫੜਿਆ ਗਿਆ, ਉਹਦੇ ਨਾਲ ਦੇ ਦੋ ਤਿੰਨ ਮੁਲਾਜ਼ਮ ਜਿਹੜੇ ਬੈਂਕ ਦੇ ਵਿੱਚ ਅਜੇ ਨੌਕਰੀ ਕਰਦੇ ਸੀ ਉਹ ਫੜੇ ਗਏ। ਇਹ ਸਾਰੇ ਫੜੇ ਫੁੜੇ ਗਏ, ਅੱਡੋ ਅੱਡੋ ਤਰੀਕਾਂ ਇਹਨਾਂ ਦੀਆਂ ਪੈਂਦੀਆਂ ਨੇ। ਜਿਹੜਾ ਇਹਨਾਂ ਚੋਂ ਸਭ ਤੋਂ ਵੱਡਾ ਫਰਾਡ ਗਿਆ ਸੀ ਬੈਂਕ ਦਾ ਮੈਨੇਜਰ ਜਿਹਨੇ ਸਾਰੀ ਇਹ ਖੇਡ ਕੀਤੀ ਸੀ, ਕੱਲ ਉਹਦੀ ਪੇਸ਼ੀ ਸੀ। ਉੱਥੋਂ ਅਦਾਲਤ ਨੇ ਕਿਹਾ ਤਾ ਕਿ ਇਹਦਾ ਜਾ ਕੇ ਮੈਡੀਕਲ ਕਰਾਓ ਪਹਿਲਾਂ। ਮੈਡੀਕਲ ਕਰਾਉਣ ਗਏ, ਚੰਡੀਗੜ੍ਹ ਦੇ ਵਿੱਚ 16 ਸੈਕਟਰ ਦੇ ਵਿੱਚ ਮੈਡੀਕਲ ਕਾਲਜ ਹਸਪਤਾਲ ਹੈ, ਉੱਥੋਂ ਮੈਡੀਕਲ ਕਰਾਇਆ। ਉਹਦੇ ਬਾਅਦ ਉਹਨਾਂ ਨੂੰ ਜੇਲ੍ਹ ਲੈ ਕੇ ਜਾਣਾ ਸੀ, ਜੇਲ੍ਹ ਨੂੰ ਨਹੀਂ ਲੈ ਕੇ ਗਏ। 17 ਸੈਕਟਰ ਚ ਇੱਕ ਬਹੁਤ ਵਧੀਆ 4-star ਹੋਟਲ ਹੈ, ਉੱਥੇ ਚਲੇ ਗਏ ਖਾਣਾ ਖਾਣ। ਜਦੋਂ ਇਹ ਬੈਠੇ ਹੋਏ ਸੀ ਕਿਸੇ ਨੇ ਖਬਰ ਦੇ ਦਿੱਤੀ, ਚੰਡੀਗੜ੍ਹ ਪੁਲਿਸ ਦੇ DSP ਲਾਈਨ ਨੇ ਜਾ ਕੇ ਰੇਡ ਕਰਤਾ ਤੇ ਰੇਡ ਕਰਕੇ ਸਾਰਿਆਂ ਨੂੰ ਫੜਿਆ। ਹੁਣ ਮਾਮਲਾ ਭਾਵੇਂ ਹਰਿਆਣੇ ਦਾ ਸੀ ਕਿਉਂਕਿ ਇਹ ਘਟਨਾ ਚੰਡੀਗੜ੍ਹ ਚ ਹੋਈ ਸੀ, ਮੁਲਜ਼ਮ ਲਿਆਂਦਾ ਗਿਆ ਸੀ ਪੇਸ਼ ਕਰਨ ਵਾਸਤੇ ਕਿ ਉੱਥੇ ਹੋਟਲ ਦੇ ਵਿੱਚ ਮੁਲਜ਼ਮ ਨੂੰ ਨਾਲ ਲੈ ਕੇ ਤੇ ਪੁਲਿਸ ਮੁਲਾਜ਼ਮ ਬੈਠੇ ਸੀ, ਇਸ ਕਰਕੇ ਰੇਡ ਚੰਡੀਗੜ੍ਹ।

0: ਪੁਲਿਸ ਨੇ ਕੀਤਾ, ਉਹ ਜਿਹੜੀ ਪੁਲਿਸ ਪਾਰਟੀ ਸੀ ਉਹਨਾਂ ਨੇ ਵੀ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੇ ਉੱਤੇ ਵੀ ਇੱਕ ਹੋਰ ਕੇਸ ਬਣ ਗਿਆ ਕਿ ਪੇਸ਼ੀ ਤੇ ਆਇਆ ਸੀ ਤੇ ਉੱਥੇ ਗਿਆ। ਇਹਦੇ ਨਾਲ ਹੁਣ ਉਹ ਤਾਂ ਪਹਿਲਾਂ ਵੀ ਫਸਿਆ ਹੀ ਫਸਿਆ, ਜਿਹੜੇ ਪੁਲਿਸ ਵਾਲੇ ਦੋ ਤਿੰਨ ਜਾਣੇ ਆ ਕਰਕੇ, ਖਾਸ ਕਰਕੇ ਪੁਲਿਸ ਪਾਰਟੀ ਦਾ ਇੰਚਾਰਜ ਸਬ ਇੰਸਪੈਕਟਰ ਉਹਦੇ ਨਾਲ ਦਾ ASI, ਉਹ ਸਾਰੇ ਨੌਕਰੀ ਆਪਣੇ ਗਵਾਲਣਗੇ। ਪਤਾ ਨੀ ਕਿਉਂ ਇਹ ਲੋਕ ਇਹਨਾਂ ਗੱਲਾਂ ਨੂੰ ਸੀਰੀਅਸਲੀ ਨਹੀਂ ਲੈਂਦੇ। ਜਿੱਦਾਂ ਦੀਆਂ ਹਰਕਤਾਂ ਕਰਦੇ ਆ ਉਹਦੇ ਚ ਅਲਟੀਮੇਟਲੀ, ਅੱਗੇ ਕਈ 10-12 ਸਾਲ ਪਹਿਲਾਂ UP ਚ ਘਟਨਾ ਹੋਈ ਸੀ ਕਿ ਇੱਕ ਕਤਲ ਦੇ ਕੇਸ ਦਾ ਦੋਸ਼ੀ ਉਹਨੂੰ ਦੂਸਰੀ ਪਾਰਟੀ ਵਾਲਾ ਜੋ ਸੀ ਉਹਨਾਂ ਤੋਂ ਚੋਰੀ, ਉਹ ਮਰਾਉਣ ਵਾਸਤੇ ਕਿਤੇ ਲੈ ਗਏ ਪੁਲਿਸ ਵਾਲੇ। ਅਦਾਲਤ ਵਿੱਚ ਪੇਸ਼ੀ ਤੇ ਆਇਆ ਸੀ, ਦੂਸਰੀ ਪਾਰਟੀ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਿੱਛਾ ਕਰਕੇ ਜਾ ਕੇ ਗੋਲੀਆਂ ਚਲਾਤੀਆਂ, ਮਾਮਲਾ ਵੱਧ ਗਿਆ, ਉੱਥੇ ਇੱਕ ਬੰਦੇ ਦਾ ਕਤਲ ਹੋ ਗਿਆ। ਜਿਹੜੇ ਪੁਲਿਸ ਵਾਲੇ ਕਾਤਲ ਦੀ ਪੇਸ਼ੀ ਭੁਗਤਾਉਣ ਗਿਆ ਸੀ ਉਹਦੇ ਨਾਲ, ਉਹਨੂੰ ਨਾਲ ਲਾ ਕੇ ਅਦਾਲਤ ਵਿੱਚ ਪੇਸ਼ ਕਰਨਾ ਸੀ, ਅਦਾਲਤ ਤੋਂ ਬਾਅਦ ਵਿਹਲਾ ਹੋ ਕੇ ਤੇ ਫਿਰ ਉਹਨੂੰ ਜੇਲ੍ਹ ਛੱਡਣਾ ਸੀ, ਉਹ ਆਮ ਕਤਲ ਦੇ ਕੇਸ ਵਿੱਚ ਫਿਰ ਵੱਜ ਗਏ ਕਿਉਂਕਿ ਉਸ ਮੌਕੇ ਉਹਨੂੰ ਮੁਲਜ਼ਮ ਬਚਾਉਣ ਵਾਸਤੇ ਉਹਨਾਂ ਨੂੰ ਗੋਲੀ ਚਲਾਉਣੀ ਪਈ। ਪਰ ਚਲਾਈ ਇਹੋ ਜਿਹੇ ਥਾਂ ਤੇ ਜਿਹੜਾ ਉਹਨਾਂ ਦੇ ਰੂਟ ਤੇ ਨਹੀਂ ਸੀ, ਉਸ ਥਾਂ ਤੇ ਗਏ ਕਿਉਂ ਉਹ ਸਾਫ ਕਰਨਾ ਔਖਾ ਸੀ। ਪਰ ਇੱਦਾਂ ਦੀਆਂ ਗਲਤੀਆਂ ਪੁਲਿਸ ਵਾਲੇ ਜਦੋਂ ਕਰਦੇ ਆ ਮਹਿੰਗੀਆਂ ਬਹੁਤ ਪੈਂਦੀਆਂ ਇਹਨਾਂ ਨੂੰ ਵੀ, ਇਹਨਾਂ ਦੇ ਪਰਿਵਾਰਾਂ ਨੂੰ ਵੀ। ਪਤਾ ਨੀ ਕਿਉਂ ਉਸ ਮੌਕੇ ਸੋਚਦੇ ਨੀ।
1: ਪਨੂ ਸਾਹਿਬ, ਇੱਕ ਹੋਰ ਖਬਰ ਚੰਡੀਗੜ੍ਹ ਤੋਂ ਹੀ ਆ, ਉੱਥੇ ਕਹਿੰਦੇ ਕਿ ਕਿਸੇ ਦੀ 80 ਲੱਖ ਦੀ ਸੋਨੇ ਦੀ ਚੋਰੀ ਹੋ ਗਈ ਤੇ ਪੁਲਿਸ ਵਾਲੇ ਕਹਿੰਦੇ ਵੀ ਸੋਨਾ ਤੇਰਾ ਅਸੀਂ ਲਭਾ ਦਿਆਂਗੇ, ਸਾਡੀ ਜਿਹੜੀ ਹਿੱਸਾ ਪੱਤੀ ਹੈ ਉਹ ਡਿਸਾਈਡ ਕਰ ਲੈ। ਤੇ ਜਦੋਂ ਉਹ ਹਿੱਸਾ ਦੇਣ ਦਾ ਵੇਲਾ ਆਇਆ ਤੇ ਫਿਰ ਚੋਰਾਂ ਨੂੰ ਮੋਰ ਪੈ ਗਏ, ਉਹ ਬੰਦੇ ਨੇ ਪੁਲਿਸ ਵਾਲੇ ਹੀ ਫੜਾ ਤੇ। ਕੀ ਹੈ ਜੀ ਪੂਰਾ ਮਾਮਲਾ?
0: ਇਹ ਬੜਾ ਅਜੀਬ ਆ, ਚੰਡੀਗੜ੍ਹ ਦੇ ਵਿੱਚ ਇੱਕ ਜਿਵਲਰ ਦਾ 80 ਲੱਖ ਦਾ ਸੋਨਾ ਚੋਰੀ ਹੋ ਗਿਆ। ਉਹ ਨੇੜਲੇ ਸੰਬੰਧਿਤ ਥਾਣੇ ਚਲਾ ਗਿਆ ਕਿ ਜੀ FIR ਦਰਜ ਕਰੋ। ਥਾਣੇਦਾਰ ਨੇ ਆਖਿਆ ਕੋਈ ਨੀ ਅਸੀਂ ਬੰਦੇ ਲੱਭਦੇ ਹਾਂ ਕਰ ਲਾਂਗੇ। ਉਹ ਮੁੜ ਮੁੜ ਕੇ ਜਾਂਦਾ ਰਿਹਾ, ਥਾਣੇਦਾਰ ਕਹਿੰਦਾ ਕਰ ਲਾਂਗੇ, ਆਪਾਂ ਏਦਾਂ ਕਰੀਏ ਤੇਰੀ FIR ਵੀ ਦਰਜ ਕਰ ਦਿਆਂਗੇ, ਅਸੀਂ ਬੰਦੇ ਵੀ ਫੜ ਲਾਂਗੇ, ਮਾਲ ਵੀ ਸਾਰਾ ਰਿਕਵਰ ਕਰ ਲਾਂਗੇ। ਪੂਰੇ ਭਰੋਸੇ ਨਾਲ ਉਹਨੇ ਆਖਿਆ, ਕਹਿੰਦਾ ਇਹ ਕੰਮ ਤੂੰ ਛੱਡ ਤੇ ਛੱਡ ਦੇ, ਤੂੰ ਇਹ ਦੱਸ ਕੇ ਉਹ ਚ ਸਾਡਾ ਕਿੰਨਾ ਹਿੱਸਾ ਹੋ। ਉਹ ਬੰਦਾ ਫਸਿਆ ਸੀ, ਉਹਨੇ ਅਖੀਰ ਕਿਹਾ ਤਾਂ ਕਹਿੰਦਾ ਜੀ ਜਿੰਨਾ ਤੁਸੀਂ ਆਖੋਗੇ ਮੈਂ ਦੇ ਦੂ, ਮੈਂ ਹੁਣ ਕੀ ਆਖਣਾ। ਉਹ ਇਸ ਜਿੰਨਾ ਆਖੋਗੇ ਦੇ ਦੂ ਕੀ ਆਖਣਾ, ਉਹਦੇ ਚੱਕਰ ਚ ਅਖੀਰ ਫਿਰ ਹਿੱਸੇ ਦੇ ਬਜਾਏ ਰਿਸ਼ਵਤ ਦੀ ਗੱਲ ਚੱਲ ਪਈ। 10 ਲੱਖ ਤੋਂ ਤੁਰੇ 5 ਤੇ ਆਏ, ਜਦੋਂ 2.5 ਲੱਖ ਦੀ ਪਹਿਲੀ ਕਿਸ਼ਤ ਲੈਂਦੇ ਪਏ ਸੀ ਇੰਸਪੈਕਟਰ ਤੇ ASI ਦੋ ਜਾਣੇ, ਉਹਨੇ ਬਿਜਲੀ ਲਸਤਾ ਰੇਟ ਕਰਾ ਕੇ ਫੜਾ ਤੇ। ਦੇਖੋ ਜੀ ਨਾਲੇ ਤੇ ਮੇਰੇ ਚੋਰੀ ਹੋ ਗਈ ਹੈ ਤੇ ਨਾਲੇ ਮੇਰੇ ਤੋਂ ਪਰਚਾ ਦਰਜ ਕਰਨ ਦੇ ਇਹ ਲੋਕ ਪੈਸੇ ਮੰਗਦੇ ਪਏ ਆ। ਉਹ ਜਿਹੜਾ ਕੇਸ ਸੀ ਉਹਦੇ ਚੋਂ ਫੜੇ ਗਏ, ਹੁਣ ਕੱਲ ਦੇ ਉਹ ਅਰੈਸਟ ਕੀਤੇ ਪਏ ਆ। ਇਹ ਘਟਨਾ ਚੰਡੀਗੜ੍ਹ ਰਾਜਧਾਨੀ ਚ ਹੋਈ ਹੈ, ਜਿੱਥੇ ਕਹਿੰਦੇ ਪੁਲਿਸ ਵੀ ਤੇ ਅਮਨ ਕਾਨੂੰਨ ਵੀ ਬਹੁਤ ਜ਼ਿਆਦਾ ਚੌਕਸ ਆ। ਪਰ ਜਿਹੜੀ ਇਹ ਤੋਂ ਅੱਗੇ ਦੀ ਗੱਲ ਹੈ ਉਹ ਸਵਲੀਨ ਹੋਰ ਵੀ ਇੰਟਰਸਟਿੰਗ ਆ। ਪਤਾ ਇਹ ਲੱਗਾ ਕਿ ਜਦੋਂ ਇਹ ਚੋਰੀ ਹੋਈ ਪੁਲਿਸ ਨੇ ਉਸੇ ਵਕਤ ਹੀ ਬੜੀ ਤੇਜ਼ੀ ਨਾਲ ਕੰਮ ਕੀਤਾ ਤੇ ਜਿਹੜੇ ਦੋ ਮੁੰਡਿਆਂ ਨੇ ਚੋਰੀ ਕੀਤੀ ਸੀ ਉਹਨਾਂ ਦੋਵਾਂ ਨੂੰ ਉਸੇ ਦਿਨ ਫੜ ਲਿਆ, ਮਾਲ ਵੀ ਸਾਰੇ ਦਾ ਸਾਰਾ ਬਰਾਮਦ ਕਰ ਲਿਆ। ਪਰ ਉਹਨਾਂ ਨੂੰ ਥਾਣੇ ਚ ਲਿਆਉਣ ਦੇ ਬਜਾਏ ਕਿਸੇ ਪ੍ਰਾਈਵੇਟ ਘਰ ਦੇ ਵਿੱਚ ਲੁਕਾ ਛੱਡਿਆ ਵੀ ਜੇ ਰਿਕਵਰੀ ਪਾਉਣੀ ਪਾ ਲਾਂਗੇ ਤੇ ਸਾਨੂੰ ਪਹਿਲਾਂ ਸੌਦਾ ਕਰ ਲੈਣ ਦੇ। ਮਾਲ ਫੜਿਆ ਹੋਇਆ ਤੇ ਜਿਹਦਾ ਮਾਲ ਚੋਰੀ ਹੋਇਆ ਸੀ ਉਹਦੇ ਨਾਲ ਇਹ ਸੌਦਾ ਕਰਦੇ ਰਹੇ ਕਿ ਅਸੀਂ ਬੰਦੇ ਵੀ ਫੜ ਲਾਂਗੇ, ਮਾਲ ਵੀ ਬਰਾਮਦ ਕਰ ਲਾਂਗੇ, ਤੂੰ ਸਾਡੇ ਨਾਲ ਇਹੋ ਜਿਹੀ ਹਿੱਸਾ ਪੱਤੀ ਕਰ ਲਾ। ਉਮਰ ਇਹ ਆਪਣੀ ਕਿਸਮ ਦਾ ਕੇਸ ਇਹੋ ਜਿਹਾ ਪਹਿਲੀ ਵਾਰ ਆਇਆ ਕਿ ਪੁਲਿਸ ਵਾਲਿਆਂ ਨੇ ਪਰਚਾ ਦਰਜ ਕਰਨ ਤੋਂ ਪਹਿਲਾਂ ਬੰਦੇ ਵੀ ਫੜ ਲਿਆ ਦੋਸ਼ੀ, ਮਾਲ ਵੀ ਫੜ ਲਿਆ ਤੇ ਰਿਸ਼ਵਤ ਦਾ ਸੌਦਾ ਮਾਰਦੇ ਰਹੇ, ਉਹ ਸੌਦਾ ਮਾਰਨ ਦੇ ਚੱਕਰ ਚ ਫਸ ਗਏ। ਹੁਣ ਕੱਲ ਜਿਹੜਾ ਡਿਪਾਰਟਮੈਂਟ ਨੇ ਐਕਸ਼ਨ ਲਿਆ ਉਹਦੇ ਚੋਂ ਪੁਲਿਸ ਵਾਲੇ ਦੋਵੇਂ ਜਿਹੜੇ ਇਹੋ ਜਿਹੇ ਕੰਮ ਕਰਦੇ ਫੜੇ ਗਏ ਉਹ ਤੇ ਜੇਲ੍ਹ ਗਏ ਆ। ਉਸ ਥਾਣੇ ਦਾ ਜਿਹੜਾ ਇੰਚਾਰਜ ਆ ਉਹਨੂੰ ਵੀ ਲਾਈਨ ਹਾਜ਼ਰ ਕਰਤਾ ਕਿ ਤੇਰੇ ਥਾਣੇ ਚ ਆ ਕੇ ਹੁੰਦਾ ਪਿਆ, ਤੈਨੂੰ ਪਤਾ ਨੀ ਲੱਗਾ ਕਿ ਉੱਥੇ ਕੇਸ ਦਰਜ ਨਹੀਂ ਕੀਤਾ ਗਿਆ, ਜਦਕਿ ਲੁੱਟ ਹੋਈ ਅਖਬਾਰਾਂ ਚ ਵੀ ਖਬਰ ਆ ਚੁੱਕੀ ਹੈ, ਤੂੰ ਕੀ ਕਰਦਾ ਸੀ? ਮੇਰਾ ਖਿਆਲ ਨੁਕਸਾਨ ਉਹਦਾ ਵੀ ਹੋ ਜਾਏਗਾ ਕਾਫੀ।
1: ਜੀ ਪਰ ਸਰ ਬਲੋਚਿਸਤਾਨ ਦੀਆਂ ਜਥੇਬੰਦੀਆਂ ਨੇ ਪਾਕਿਸਤਾਨ ਤੋਂ ਆਜ਼ਾਦੀ ਦਾ ਐਲਾਨ ਕਰਤਾ ਹੈ ਤੇ ਬਾਅਦ ਚ ਕਿਹਾ ਕਿ 11 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਵੀ ਉਹ ਮਨਾਉਣਗੇ।

0: ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ?
1: ਜਦੋਂ ਭਾਰਤ ਨਾਲੋਂ ਪਾਕਿਸਤਾਨ ਅੱਡ ਹੋਇਆ, ਭਾਰਤ ਨੂੰ ਆਜ਼ਾਦੀ ਮਿਲੀ ਸੀ, ਪਾਕਿਸਤਾਨ ਨੂੰ ਆਜ਼ਾਦੀ ਨੀ, ਪਾਕਿਸਤਾਨ ਤਾਂ ਉਦੋਂ ਬਣਿਆ ਸੀ, ਆਜ਼ਾਦੀ ਉਹਨੂੰ ਮਿਲਦੀ ਜਿਹੜਾ ਗੁਲਾਮ ਹੋਵੇ
0: ਜੀ।
1: ਉਦੋਂ ਪਹਿਲਾਂ ਪਾਕਿਸਤਾਨ ਨਾਂ ਦਾ ਦੇਸ਼ ਹੀ ਨਹੀਂ ਸੀ ਤੇ ਆਜ਼ਾਦੀ ਕਦੀ? ਸਾਨੂੰ 15 ਤਰੀਕ ਨੂੰ ਆਜ਼ਾਦੀ ਦੇਣੀ ਸੀ, ਇਹਨਾਂ ਨੂੰ ਅੰਗਰੇਜ਼ਾਂ ਨੇ ਇੱਕ ਦਿਨ ਪਹਿਲਾਂ ਕਾਇਮ ਕਰਕੇ ਤੇ ਸੱਤਾ ਸੌਂਪ ਦਿੱਤੀ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇ 15 ਨੂੰ ਭਾਰਤ ਨੂੰ ਇੱਕ ਵਾਰੀ ਚਾਰਜ ਮਿਲ ਗਿਆ, ਇਹਨਾਂ ਨੇ ਪਾਕਿਸਤਾਨ ਬਣਨ ਨਹੀਂ ਦੇਣਾ। ਉਹਨਾਂ ਨੇ ਬਣਾ ਦਿੱਤਾ। ਉਦੋਂ ਬਣਾਉਣ ਵੇਲੇ ਕਈ ਗੱਲਾਂ ਅਜੀਬੋ ਗਰੀਬ ਹੋਈਆਂ ਸੀ। ਉਹਨਾਂ ਚ ਇੱਕ ਇਹ ਸੀ ਕਿ ਬਲੋਚ ਭਾਈਚਾਰੇ ਬਾਰੇ ਫੈਸਲਾ ਹੋ ਗਿਆ ਤੇ ਉਹਨਾਂ ਨੇ ਪਾਕਿਸਤਾਨ ਦੇ ਨਾਲ ਰਲਣਾ ਕਿ ਵੱਖਰੇ ਰਹਿਣਾ। ਇਹ ਗੱਲ ਉੱਥੇ ਉਹਨਾਂ ਤੱਕ ਨਹੀਂ ਸੀਮਤ ਰਹਿਣੀ ਚਾਹੀਦੀ, ਸਰਕਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਲੋਕਾਂ ਤੋਂ ਰੈਫਰੈਂਡਮ ਕਰਾਉਣਾ ਚਾਹੀਦਾ, ਵੋਟਿੰਗ ਕਰਾਉਣੀ ਚਾਹੀਦੀ ਹੈ। ਉਸ ਵੋਟਿੰਗ ਦੇ ਮਾਮਲੇ ਚ ਬਾਅਦ ਚ ਕਦੇ ਕੋਈ ਅਮਲ ਨਹੀਂ ਹੋਇਆ, ਧੱਕੇ ਨਾਲ ਰਾਜ ਕਰਦੇ ਰਹੇ, ਵਾਰ ਵਾਰ ਲਹਿਰਾਂ ਉੱਠਦੀਆਂ ਰਹੀਆਂ। ਇਸ ਵਾਰੀ ਲਹਿਰ ਜ਼ਿਆਦਾ ਤਿੱਖੀ ਹੈ। ਪਿਛਲੇ 2-3 ਮਹੀਨਿਆਂ ਚ ਉਹਨਾਂ ਨੇ ਵੀ ਸਰਕਾਰ ਦੇ ਬੰਦੇ ਬਹੁਤ ਮਾਰੇ ਆ ਤੇ ਪੁਲਿਸ ਤੇ ਫੌਜ ਨੇ ਵੀ ਉਹਨਾਂ ਦੇ ਬੰਦੇ ਬਹੁਤ ਮਾਰੇ ਆ। ਕੱਲ ਉਹਨਾਂ ਨੇ ਐਲਾਨ ਕਰ ਦਿੱਤਾ, ਉੱਥੋਂ ਦੀਆਂ ਜਥੇਬੰਦੀਆਂ ਸਾਰੀਆਂ ਨੇ ਮਿਲ ਕੇ, ਕੋਈ 2-4 ਸਰਕਾਰ ਪੱਖੀ ਜਥੇਬੰਦੀਆਂ ਰਹਿ ਗਈਆਂ, ਬਾਕੀਆਂ ਨੇ ਆਖਿਆ ਜੀ ਅਸੀਂ 11 ਤਰੀਕ ਨੂੰ ਸਾਡੇ 11 ਅਗਸਤ ਹੈ ਆਪਣਾ ਆਜ਼ਾਦੀ ਦਿਨ ਮਨਾਵਾਂਗੇ ਤੇ ਝੰਡਾ ਆਪਣਾ ਚਲਾ ਦਿਆਂਗੇ। ਇਹਦੇ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਵਿੱਚ ਵੀ ਤਸੱਲੀ ਆ, ਫੌਜ ਤੇ ਪੁਲਿਸਾਂ ਹੋਰ ਭੇਜੀਆਂ ਜਾ ਰਹੀਆਂ। ਅੱਜ ਹੁਣ ਇੱਥੇ ਭਾਰਤ ਵਿੱਚ ਪਾਕਿਸਤਾਨ ਚ ਦੋਵਾਂ ਚ 5 ਅਗਸਤ ਹੋ ਗਈ ਹੈ, ਦਿਨ ਤਾਂ ਵਿੱਚ 6 ਆ। ਇਹਨਾਂ ਸਿਆਂਦਰਾਂ ਦੇ ਵਿੱਚ ਕਿਹਦਾ ਕੀ ਹੋਜੂ ਪਤਾ ਨੀ। ਉੱਥੇ ਵੀ ਉਹ ਹਰ ਤਰੀਕੇ ਨੂੰ ਦਬਾਉਣ ਦਾ ਯਤਨ ਕਰਨਗੇ ਤੇ ਉਹ ਵੀ ਇਸ ਕਰਕੇ ਬਜਟ ਨੇ ਆਪਣਾ ਪ੍ਰੋਗਰਾਮ ਕਰਨਾ ਹੀ ਕਰਨਾ। ਆ ਅਗਲਾ ਇੱਕ ਹਫਤਾ ਪਾਕਿਸਤਾਨ ਦੀ ਰਾਜਨੀਤੀ ਖਾਸ ਕਰਕੇ ਬਲੋਚਿਸਤਾਨ ਵਾਸਤੇ ਬਹੁਤ ਅਹਿਮ ਆ
0: ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਪਨੂ ਸਭ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਸਰੋਤਿਆਂ ਨੂੰ ਤਫਸੀਲ ਦੇ ਵਿੱਚ ਸਾਰੀ ਜਾਣਕਾਰੀ ਦੇਣ ਲਈ
1: ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
0: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।

0: 96.
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
2: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ।
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ।

ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ। ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ

0: ਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ canada.ca/surakhit-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
3: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਅਲਬਰਟਾ ਵਾਸੀਆਂ ਲਈ ਖਾਸ ਸੂਚਨਾ ਹੁਣ ਤੁਸੀਂ ਆਪਣਾ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਦਾ ਪ੍ਰਮਾਣ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਪਣੇ ਆਈਡੀ ਕਾਰਡ ਉੱਤੇ ਹੀ ਪ੍ਰਾਪਤ ਕਰ ਸਕਦੇ ਹੋ ਹੁਣ ਕਾਗਜ਼ ਦੇ ਬਣੇ ਕਮਜ਼ੋਰ ਜਿਹੇ ਹੈਲਥ ਕਾਰਡ ਨੂੰ ਸਾਂਭਣ ਜਾਂ ਇੱਕ ਤੋਂ ਵੱਧ ਪਛਾਣ ਪੱਤਰਾਂ ਦਾ ਬੋਝ ਚੁੱਕਣ ਦੀ ਕੋਈ ਜ਼ਰੂਰਤ ਨਹੀਂ ਬਸ ਇੱਕੋ ਕਾਰਡ ਤੇ ਕੰਮ ਖਤਮ ਲੋੜੀਂਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਸ ਇਹ ਇੱਕੋ ਕਾਰਡ ਹੀ ਕਾਫੀ ਹੈ ਵਧੇਰੇ ਜਾਣਕਾਰੀ ਲਈ alberta.ca/onecard ਤੇ ਜਾਓ ਅਲਬਰਟਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ।

0: ਸਕਦੇ ਹੋ 8257600983 ਤੇ। ਥੈਂਕ ਯੂ।
1: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
1: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।

ਅਸ਼ਾ ਪ੍ਰਵਿਤ ਜਲਾਲ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਪੇਸ਼ ਕਰਾਂਗੇ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਾਂਗੇ। ਖਬਰਾਂ ਦੂਰ ਪਾਰ ਦੀਆਂ, ਸਾਡੇ ਆਪਣੇ ਮੁਲਕ ਦੀਆਂ, ਕੁਛ ਲੋਕਲ ਅਲਬਰਟਾ ਦੀਆਂ ਆਪ ਜੀ ਨਾਲ ਸਾਂਝੇ ਕੀਤੀਆਂ ਜਾਣਗੀਆਂ। ਮੌਸਮ ਦੀ ਵੀ ਗੱਲਬਾਤ ਕਰਦੇ ਹਾਂ, ਮਾਰਕੀਟਸ ਦੀ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਜ਼ਰਾ ਮੌਸਮ 'ਤੇ ਝਾਤ ਪਾ ਲਈਏ, ਇਸ ਤੋਂ ਬਾਅਦ ਜਦੋਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ। ਦੁਨੀਆ ਦੇ ਵਿੱਚ ਗਰਮੀ ਦੇ ਰਿਕਾਰਡ ਬ੍ਰੇਕ ਹੋ ਰਹੇ ਨੇ ਅਤੇ ਇਹ ਰਿਕਾਰਡ ਕਿੱਥੇ ਕਿੱਥੇ ਟੁੱਟ ਰਹੇ ਨੇ ਉਹਨਾਂ 'ਤੇ ਚਰਚਾ ਕਰਾਂਗੇ ਅਤੇ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਕਿੰਨਾ ਕੁ ਨੁਕਸਾਨ ਕਰ ਰਹੀਆਂ ਨੇ ਇਸ ਵੇਲੇ, ਉਹਦੇ 'ਤੇ ਵੀ ਚਰਚਾ ਕੀਤੀ ਜਾਵੇਗੀ। ਮੌਸਮ ਦੀ ਗੱਲ, ਇਸ ਵੇਲੇ ਤਕਰੀਬਨ 24 ਤੋਂ 25 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਰਾਤ ਨੂੰ 14 ਡਿਗਰੀ ਹੋ ਸਕਦਾ ਹੈ, ਕੱਲ੍ਹ ਨੂੰ ਦਿਨ ਵੇਲੇ 22 ਅਤੇ ਰਾਤ ਨੂੰ 9, ਉਸ ਤੋਂ ਅਗਲੇ ਦਿਨ 27 ਅਤੇ 12, ਫਿਰ 27 ਅਤੇ 13, ਫਿਰ 23 ਅਤੇ 14 ਅਤੇ ਵੀਕਐਂਡ 'ਤੇ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਹੈ ਜੀ, ਅਜਿਹਾ ਅਨੁਮਾਨ ਹੈ। ਇਹ ਮੌਸਮ ਦਾ ਹਾਲ। ਜਿਹੜੀਆਂ ਖਬਰਾਂ 'ਤੇ ਚਰਚਾ ਕਰਨੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਗਰਮੀ ਦੇ ਜੰਗਲੀ ਅੱਗਾਂ ਦੇ ਲਿਹਾਜ਼ ਨਾਲ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਅਤੇ ਦੁਨੀਆ ਭਰ ਦੇ ਵਿੱਚ ਜੰਗਲੀ ਅੱਗਾਂ ਨਾਲ ਕਿੱਥੇ ਕਿੱਥੇ ਨੁਕਸਾਨ ਹੋ ਰਿਹਾ ਉਹਦੇ 'ਤੇ ਵੀ ਚਰਚਾ ਕਰਾਂਗੇ। ਇਰਾਨ ਅਤੇ ਅਮਰੀਕਾ ਦਰਮਿਆਨ ਸਮਝੌਤਾ ਅਗਲੇ 48 ਘੰਟਿਆਂ ਦੇ ਵਿੱਚ ਸਾਈਨ ਹੋ ਸਕਦਾ ਹੈ, ਇਹ ਅਮਰੀਕੀ ਅਧਿਕਾਰੀ ਕਹਿ ਰਹੇ ਨੇ। ਪਰ ਡੋਨਲਡ ਟਰੰਪ ਲਗਾਤਾਰ ਧਮਕੀਆਂ ਦੇ ਰਹੇ ਨੇ ਅਤੇ ਉਹ ਕੀ ਕਹਿ ਰਹੇ ਨੇ ਇਹਦੇ 'ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ। ਵਪਾਰਕ ਮੁੱਦਿਆਂ 'ਤੇ ਚਾਈਨਾ ਨੇ ਆਪਣੀ ਚਾਲ ਚੱਲੀ ਹੈ ਅਤੇ ਅਮਰੀਕਾ ਦੇ ਖਿਲਾਫ ਕੁਛ ਸਫਾਰਤੀ ਕਾਰਵਾਈਆਂ, ਵਪਾਰਕ ਪਾਬੰਦੀਆਂ ਅਤੇ ਕੁਛ ਮੈਜਰਸ ਇਹੋ ਜਿਹੇ ਲਏ ਨੇ ਜਿਨ੍ਹਾਂ ਨਾਲ ਕੁਛ ਕੰਟਰੋਲ ਵਧਾਇਆ ਗਿਆ ਹੈ ਜੋ ਚੀਜ਼ਾਂ ਅਮਰੀਕਾ ਨੂੰ ਭੇਜੀਆਂ ਜਾਂਦੀਆਂ ਨੇ, ਉਹ ਕੀ ਹੈ, ਕਿਵੇਂ ਹੈ, ਉਹਦੇ 'ਤੇ ਗੱਲਬਾਤ ਕਰਾਂਗੇ। ਅਤੇ ਪਾਕਿਸਤਾਨ ਦੇ ਵਿੱਚ ਜੋ ਕਸ਼ਮੀਰ ਇਲਾਕੇ ਦੇ ਵਿੱਚ ਹਾਲਾਤ ਨੇ, ਉੱਥੇ ਇੰਟਰਨੈਸ਼ਨਲ ਮੀਡੀਆ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਅਜਿਹੀਆਂ ਰਿਪੋਰਟਾਂ ਆਈਆਂ ਨੇ, ਇਹਦੇ 'ਤੇ ਚਰਚਾ ਕਰਾਂਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਟੋਰਾਂਟੋ ਵਿੱਚ ਅਫੋਰਡੇਬਲ ਹਾਊਸਿੰਗ ਲਈ $2.7 ਬਿਲੀਅਨ ਪਲੈਜ ਕੀਤੇ ਨੇ। RCMP ਪੁਲਿਸ ਸਰਵਿਸਿਜ਼ ਜਿਹੜੀਆਂ ਨੇ ਜੀ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੈਨੇਡਾ ਦੀਆਂ ਬੰਦਰਗਾਹਾਂ ਤੋਂ 392 ਗੱਡੀਆਂ ਮਰੀਨ ਪੋਰਟਸ ਤੋਂ ਬਰਾਮਦ ਕੀਤੀਆਂ। ਇੱਕ ਸਾਲ ਚੱਲੇ ਲੰਬੇ ਪ੍ਰੋਜੈਕਟ ਵਿੱਚ ਇਹ ਚੋਰੀ ਦੀਆਂ ਗੱਡੀਆਂ ਫਰਾਡਲੈਂਟ ਤਰੀਕੇ ਨਾਲ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਣੀਆਂ ਸਨ, ਇਹਦੇ 'ਤੇ ਚਰਚਾ ਕਰਾਂਗੇ। 2 ਸਾਲਾਂ ਵਿੱਚ ਕੈਨੇਡਾ ਦਾ ਵਪਾਰ, ਆਪਸੀ ਦੁਵੱਲਾ ਵਪਾਰ, $2 ਬਿਲੀਅਨ ਘੱਟ ਗਿਆ ਹੈ, ਇਹਦੇ 'ਤੇ ਚਰਚਾ ਕਰਾਂਗੇ। ਜੈਂਡਰ ਬੇਸਡ ਹੋਮੀਸਾਈਡ ਭਾਵ ਇਹ ਜਿਹੜੀ ਚਰਚਾ ਕੀਤੀ ਜਾਂਦੀ ਹੈ ਕਿ ਮਰਦ ਔਰਤ ਦੇ ਰਿਸ਼ਤੇ ਦੇ ਵਿੱਚ ਜੋ ਹੋਮੀਸਾਈਡ, ਜੋ ਕਤਲ ਕਰਨ ਦੀ, ਜੋ ਮਾਰ ਦੇਣ ਦੀ ਪ੍ਰਵਿਰਤੀ ਹੈ ਇੱਕ ਦੂਸਰੇ ਨੂੰ, ਉਹਦੇ ਵਿੱਚੋਂ 26% ਕੇਸ ਇਹੋ ਜਿਹੇ ਨੇ ਜਿਨ੍ਹਾਂ ਨੇ ਪੁਲਿਸ ਨਾਲ ਪਹਿਲਾਂ ਸੰਪਰਕ ਕੀਤਾ ਸੀ। ਹੋਰ ਖਬਰਾਂ 'ਚ, ਨਿਊ ਬ੍ਰਾਂਸਵਿਕ ਦੇ ਵਿੱਚ ਇੱਕ ਵਕੀਲ ਦੀ ਖਿਚਾਈ ਹੋਈ ਹੈ, ਕੰਪਲੇਂਟ ਹੋਈ ਹੈ ਕਿ ਉਸ ਵਕੀਲ ਨੇ AI ਦੀ ਦੁਰਵਰਤੋਂ ਕੀਤੀ ਅਤੇ ਝੂਠੀਆਂ ਸਾਈਟੇਸ਼ਨ ਅਤੇ ਕਹਾਣੀਆਂ ਘੜ ਕੇ ਕਾਨੂੰਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।

ਵੈਨਕੂਵਰ ਏਰੀਆ ਵਿੱਚ ਘਰਾਂ ਦੀ ਵਿਕਰੀ ਘਟੀ ਜੁਲਾਈ ਮਹੀਨੇ ਦੇ ਵਿੱਚ ਵੀ ਪਹਿਲੇ ਮਹੀਨੇ ਨਾਲੋਂ ਸੁਸਤ ਰਿਹਾ ਜੁਲਾਈ ਮਹੀਨਾ ਇਹਦੇ ਬਾਰੇ ਇੱਕ ਰਿਪੋਰਟ ਆਈ ਹੈ ਉਹਦੇ 'ਤੇ ਚਰਚਾ ਕਰਾਂਗੇ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਮਾਰਕੀਟ 'ਤੇ ਵੀ ਚਰਚਾ ਕਰਨੀ ਹੈ ਕਿ ਸਟੇਟ ਆਫ ਹੋਰਮੂਜ਼ ਨੂੰ ਲੈ ਕੇ ਜੋ ਇਸ ਵੇਲੇ ਸਥਿਤੀ ਬਣੀ ਹੋਈ ਹੈ ਅਤੇ ਈਰਾਨ ਦੇ ਨਾਲ ਸਮਝੌਤੇ 'ਤੇ ਗੱਲਬਾਤ ਲਾਗੇ ਪਹੁੰਚੀ ਹੋਈ ਹੈ ਮਾਰਕੀਟਸ ਉਸ ਹਿਸਾਬ ਨਾਲ ਕਿੱਥੇ ਨੇ ਕੱਚੇ ਤੇਲ ਵਗੈਰਾ ਦੀ ਅਤੇ ਹੋਰ ਇਹਦੇ 'ਤੇ ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਅਲਬਰਟਾ ਵਿੱਚ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦੇ ਰੇਟ ਲੈਣ ਲਈ ਬੈਸਟ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰੋ ਸੋਨਿਕ ਇੰਸ਼ੋਰੈਂਸ ਦੇ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਆਪਣੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਰਾਠੌਰਾ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਹੋਰਾਂ ਨੂੰ 825-760-9983 'ਤੇ ਕਾਲ ਕਰ ਲਓ 8257600983 OSS ਸਮਾਈਲ ਮੈਡੀਕਲ ਕਲੀਨਿਕ ਨੌਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ OSS ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਵੱਡੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਤੁਸੀਂ ਇੱਥੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ 587-617-4496 587-617-4696 ਮਰਸੀਡੀਜ਼ ਬੰਸ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਦੇ ਉੱਪਰ ਹੈ ਕੰਟਰੀ ਹਿਲਜ਼ ਮਰਸੀਡੀਜ਼ ਬੈਂਸ ਅਤੇ ਇੱਕ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਗੌਰਵ ਹੋਰਾਂ ਦਾ ਫੋਨ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਜ਼ ਪੰਜਾਬ ਇੰਸ਼ੋਰੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ ਤੁਸੀਂ ਪਹੁੰਚੋ ਸਿਟੀਸਕੇਪ ਲੈਂਡਿੰਗ ਮਦਰ ਇੰਡੀਆ ਰੈਸਟੋਰੈਂਟ ਫੋਨ ਨੰਬਰ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ $7 ਵਿੱਚ ਬਣਵਾ ਸਕਦੇ ਹੋ ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋਜ਼ ਬੇਬੀ ਫੋਟੋਜ਼ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ ਵਾਲੇ ਫੋਨ 403-947-0060 ਆ ਪ੍ਰੋਗਰਾਮ ਵਿੱਚ ਹੁਣ ਵਿਸਥਾਰ ਸਹਿਤ ਖਬਰਾਂ 'ਤੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਮਾਰਕੀਟ 'ਤੇ ਨਜ਼ਰ ਮਾਰ ਲੈਂਦੇ ਹਾਂ ਜੀ ਸਟੇਟ ਆਫ ਹੋਰਮੂਜ਼ ਦੇ ਵਿੱਚ ਦੁਬਾਰਾ ਆਮ ਵਾਂਗ ਟ੍ਰੈਫਿਕ ਜਾਰੀ ਹੋਵੇਗਾ ਚੱਲੇਗਾ ਇਸ ਖਬਰਾਂ ਤੋਂ ਬਾਅਦ ਮਾਰਕੀਟ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਫਿਰ ਇੱਕ ਵਾਰ ਗਿਰਾਵਟ ਹੈ ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ $75 ਪ੍ਰਤੀ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਅਤੇ ਜਿਹੜਾ ਬ੍ਰੈਂਟ ਕਰੂਡ ਹੈ ਉਹ $79 $79 ਪਰ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਜੀ ਜੇ ਅਸੀਂ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਡਾਲਰ ਦੇ ਅੱਜ ਤੁਹਾਨੂੰ $1.40 ਕੈਨੇਡੀਅਨ ਮਿਲ ਜਾਣਗੇ ਜੇ ਇਸ ਦੇ ਉਲਟ ਤੁਹਾਨੂੰ 1 ਕੈਨੇਡੀਅਨ ਦੇ 71 ਸੈਂਟ ਅਮਰੀਕਨ ਜਿਹੜੇ ਨੇ ਜੀ ਉਹ ਮਿਲ ਸਕਦੇ ਨੇ 1 ਅਮਰੀਕਨ ਡਾਲਰ ਦੇ ਤੁਹਾਨੂੰ 95 ਰੁਪਏ 8 ਪੈਸੇ ਇੰਡੀਆ ਦੇ ਮਿਲਣਗੇ

ਇੰਡੀਆ ਦੇ ਰੁਪਏ ਦੇ ਮੁਕਾਬਲੇ ਕੈਨੇਡੀਅਨ ਅਮਰੀਕਨ ਜਿਹੜੀ ਕਰੰਸੀ ਹੈ ਜੀ ਉਹ ਥੋੜੀ ਕਮਜ਼ੋਰ ਇਸ ਵੇਲੇ ਨਜ਼ਰ ਆ ਰਹੀ ਹੈ। ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ ਜੀ 67 ਰੁਪੀਜ਼ 88 ਪੈਸੇ ਇੱਕ ਕੈਨੇਡੀਅਨ ਦੇ ਮੁਕਾਬਲੇ ਇੰਡੀਆ ਦਾ ਹੈ ਜੀ। ਜਰਾ ਹੁਣ ਗੱਲ ਕਰ ਲੈਂਦੇ ਹਾਂ ਜੀ, ਜਰਾ ਯੂਰਪ ਦੇ ਵਿੱਚੋਂ ਨਿਕਲਦੇ ਹਾਂ ਅਤੇ ਯੂਰਪ ਦੇ ਵਿੱਚ ਰਿਲੈਂਟਲੈਸ ਹੀਟ ਵੇਵ ਇੱਕ ਬੜੀ ਭੈੜੀ ਲੋਅ ਵਗ ਰਹੀ ਹੈ ਗਰਮੀ ਦੀ। ਕਈ ਜਗ੍ਹਾ 'ਤੇ ਵੈਸੇ ਰਾਹਤ ਮਿਲੀ ਵੀ ਹੈ ਪਰ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੈ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਤੇ ਲੱਖਾਂ ਏਕੜ ਰਕਬਾ ਜਿਹੜਾ ਹੈ ਉਹ ਸੜ ਕੇ ਸਵਾਹ ਹੋ ਚੁੱਕਾ ਹੈ। ਹੌਟ ਵੈਦਰ ਦੇ ਨਾਲ ਆਈਡੀਅਲ ਕੰਡੀਸ਼ਨਸ ਜਿਹੜੀਆਂ ਪਾਈਆਂ ਗਈਆਂ ਕਿ ਅੱਗ ਲੱਗਣ ਲਈ ਜਿਹੜੀਆਂ ਕੰਡੀਸ਼ਨ ਚਾਹੀਦੀਆਂ ਨੇ ਉਹ ਇਸੇ ਤਰ੍ਹਾਂ ਦੀਆਂ ਸਨ। ਖਾਸ ਤੌਰ 'ਤੇ ਯੂਨਾਨ ਦੇ ਵਿੱਚ, ਗ੍ਰੀਸ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਅਸਰ ਪਾਇਆ ਅਤੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਨੇ ਇਸ ਨੂੰ ਹੋਰ ਜਿਹੜਾ ਸੀ ਅੱਗ ਨੂੰ ਵਧਾਇਆ। ਗ੍ਰੀਕ ਸਟੇਟ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਸਵੇਰ ਤੱਕ 500 ਫਾਇਰ ਫਾਈਟਰ ਜਿਹੜੇ ਸੀ ਉਹ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਸੀ, ਜਿਹਦੇ ਵਿੱਚ ਕਈ ਹੈਲੀਕਾਪਟਰ ਫਾਇਰ ਡਿਪਾਰਟਮੈਂਟ ਦੇ ਅਤੇ ਕਈ ਜਹਾਜ਼ ਜਿਹੜੇ ਵਾਟਰ ਬੋਂਬਰ ਦੇ ਤੌਰ 'ਤੇ ਉਹ ਲੱਗੇ ਹੋਏ ਸੀ ਅਤੇ ਇਸ ਕੰਮ ਦੇ ਵਿੱਚ ਉਹਨਾਂ ਨੂੰ ਕਾਫੀ ਜਦੋਜਹਿਦ ਕਰਨੀ ਪਈ। ਇਸੇ ਹੀ ਦੇਸ਼ ਦੇ ਇੱਕ ਇਲਾਕੇ ਦੇ ਵਿੱਚ ਦੋ ਹੈਲੀਕਾਪਟਰ ਹਵਾ ਦੇ ਵਿੱਚ ਇੱਕ ਦੂਸਰੇ ਨਾਲ ਟਕਰਾ ਗਿਆ ਜੋ ਕਿ ਅੱਗ ਵਧਾਉਣ ਦੇ ਯਤਨਾਂ ਦੇ ਵਿੱਚ ਲੱਗੇ ਹੋਏ ਸੀ ਅਤੇ ਜਿਸ ਨਾਲ ਦੋ ਕਰੂ ਮੈਂਬਰ ਮਾਰੇ ਗਏ। ਉਸ ਤੋਂ ਪਿਛਲੇ ਹਫ਼ਤੇ ਦੋ ਅੱਗ ਬੁਝਾਊ ਦਸਤੇ ਦੇ ਮੈਂਬਰ ਵੀ ਮਾਰੇ ਗਏ ਸਨ। ਹੋਰ ਕਈ ਮੁਲਕਾਂ ਦੇ ਵਿੱਚ, ਫਰਾਂਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਾਇਰਸ ਜਿਹੜੀਆਂ ਜਿਨ੍ਹਾਂ ਨੇ ਪਿਛਲੇ ਹਫ਼ਤੇ ਭਾਰੀ ਤਬਾਹੀ ਮਚਾਈ ਉਹ ਹੁਣ ਤਕਰੀਬਨ ਜਿਹੜੀਆਂ ਨੇ ਅੰਡਰ ਕੰਟਰੋਲ ਦੱਸੀਆਂ ਜਾਂਦੀਆਂ ਨੇ, ਜਦਕਿ ਸਾਊਥ ਈਸਟ ਫਰਾਂਸ ਦੇ ਵਿੱਚ ਅਜੇ ਵੀ ਕਈ ਜਗ੍ਹਾ 'ਤੇ ਅੱਗ ਲੱਗੀ ਹੋਈ ਹੈ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਹੁਣ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਮਿਲ ਗਈ ਹੈ। ਫਾਇਰ ਦੇ ਨਾਲ ਕੁਛ ਖਾਸ ਕੁਛ ਲੱਭਤਾਂ ਵੀ ਹੋਈਆਂ ਜਿਨ੍ਹਾਂ ਦੇ ਵਿੱਚ ਵਰਲਡ ਵਾਰ 2 ਦਾ, ਵਿਸ਼ਵ ਜੰਗ ਦੂਸਰੀ ਦਾ ਜਿਹੜੇ ਅਣਚੱਲੇ ਬੰਬ ਵੀ ਕੁਛ ਮਿਲੇ ਨੇ। ਔਰ ਇਸੇ ਤਰ੍ਹਾਂ ਇਹ ਦੱਸਿਆ ਗਿਆ ਕਿ ਫਰੈਂਚ ਮੀਡੀਆ ਇੱਕ ਆਊਟਲੈਟ ਦੇ ਦੱਸਣ ਮੁਤਾਬਕ ਕਿ ਬੰਬ ਡਿਸਪੋਜ਼ਲ ਐਕਸਪਰਟਸ ਜਿਹੜੇ ਨੇ ਉਹਨਾਂ ਨੂੰ ਭੇਜ ਕੇ ਇਹਨਾਂ ਨੂੰ ਨਕਾਰਾ ਕਰਵਾਇਆ ਗਿਆ। ਰਿਕਾਰਡ ਬ੍ਰੇਕਿੰਗ ਹਾਈ ਟੈਂਪਰੇਚਰ ਦੇ ਨਾਲ ਹੈਲਥ ਵਾਰਨਿੰਗ ਜਿਹੜੀ ਹੈ ਕਈ ਜਗ੍ਹਾ 'ਤੇ ਦਿੱਤੀ ਗਈ ਅਤੇ ਇਟਲੀ ਦੇ ਵਿੱਚ ਵੀ ਦਿੱਤੀ ਗਈ ਅਤੇ ਇਹ ਦੱਸਿਆ ਗਿਆ ਕਿ ਇਟਲੀ ਮੁਲਕ ਦੇ 27 ਵੱਡੇ ਸ਼ਹਿਰਾਂ ਦੇ ਵਿੱਚੋਂ 25 ਜਿਹੜੇ ਨੇ ਇਸ ਤਰ੍ਹਾਂ ਦੀ ਅਲਰਟ ਉਹਨਾਂ ਵਿੱਚ ਜਾਰੀ ਕੀਤੀ ਗਈ ਆ। ਉੱਧਰ ਐਤਵਾਰ ਨੂੰ ਯੂਨਾਈਟਿਡ ਕਿੰਗਡਮ ਦੀ ਹੈਲਥ ਏਜੰਸੀ ਨੇ ਕੀਤਾ ਸੀ ਕਿ 8 ਰੀਜਨ ਜਿਹੜੇ ਨੇ ਇੰਗਲੈਂਡ ਦੇ ਉਹਨਾਂ ਦੇ ਵਿੱਚ ਹੈਲਥ ਵਾਰਨਿੰਗ, ਹੈਲਥ ਅਲਰਟ ਜਿਹੜੇ ਸੀ ਉਹ ਜਾਰੀ ਕੀਤੇ ਗਏ। ਸੋ ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਜਿਹੜੇ ਹਾਲਾਤ ਪਾਏ ਗਏ। ਇਕੱਲਾ ਇੱਥੇ ਹੀ ਨਹੀਂ, ਜੇ ਉੱਧਰ ਦੇਖਿਆ ਜਾਵੇ ਏਸ਼ੀਆ ਦੇ ਖੇਤਰਾਂ ਦੇ ਵਿੱਚ ਤਾਂ ਨੌਰਥ ਕੋਰੀਆ, ਸਾਊਥ ਕੋਰੀਆ ਅਤੇ ਜਪਾਨ ਦੇ ਵਿੱਚ ਜਿਹੜਾ ਸੀ ਉਹ ਹੀਟ ਨੇ ਭਾਰੀ ਤਬਾਹੀ ਮਚਾਈ ਅਤੇ ਗਰਮੀ ਦੇ ਨਾਲ ਕਾਫੀ ਸਾਰਾ ਜਿਹੜਾ ਹੈ ਆਮ ਜਨ ਜੀਵਨ 'ਤੇ ਅਸਰ ਪਿਆ। ਕਈ ਸਪੋਰਟਸ ਦੀਆਂ ਗੇਮਸ ਕੈਂਸਲ ਕੀਤੀਆਂ ਗਈਆਂ ਅਤੇ ਇੱਕ ਚਿੜੀਆਘਰ ਦੇ ਵਿੱਚ ਕੁਛ ਸ਼ੇਰ ਜਿਹੜੇ ਸੀਗੇ ਜੀ ਕਹਿੰਦੇ ਉਹ ਹੀਟ ਸਟ੍ਰੋਕ ਨਾਲ ਮਾਰੇ ਗਏ ਅਤੇ ਸੀਨਸ ਦੇ ਇਸ ਤਰ੍ਹਾਂ ਦੇ ਜਿਹੜੇ ਨੌਰਥ ਈਸਟ ਦੇ ਵਿੱਚ ਏਸ਼ੀਆ ਦੇ ਵਿੱਚ ਐਕਸਟ੍ਰੀਮ ਟੈਂਪਰੇਚਰ ਨੇ ਸਾਊਥ ਕੋਰੀਆ, ਨੌਰਥ ਕੋਰੀਆ ਅਤੇ ਜਪਾਨ ਨੂੰ ਜਿਹੜਾ ਘੇਰਿਆ ਉਹਦੇ ਵਿੱਚੋਂ ਸਾਊਥ ਕੋਰੀਆ ਵਿੱਚ ਵੱਡੀ ਹੀਟ, ਮੇਜਰ ਹੀਟ ਐਡਵਾਈਜ਼ਰੀ ਜਾਰੀ ਕੀਤੀ ਗਈ ਅਤੇ ਕਈ ਜਗ੍ਹਾ 'ਤੇ ਜਿਹੜੇ ਸੀ ਸਿਓਲ ਦੇ ਏਰੀਏ ਦੇ ਵਿੱਚ ਬਹੁਤ ਸੰਘਣੀ ਆਬਾਦੀ ਹੈ, ਸਿਓਲ ਜੋ ਦੱਖਣੀ ਕੋਰੀਆ ਦਾ ਸ਼ਹਿਰ ਹੈ ਉੱਥੇ 40 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਅਤੇ 20 ਮਿਲੀਅਨ ਲੋਕਾਂ ਨੂੰ ਕਾਫੀ ਜਦੋਜਹਿਦ ਕਰਨੀ ਪਈ। ਨੌਰਥ ਕੋਰੀਆ ਦੀ ਅਥਾਰਟੀ ਨੇ ਵੀ ਹੀਟ ਵੇਵ ਐਡਵਾਈਜ਼ਰੀ ਜਾਰੀ ਕੀਤੀ। ਉੱਧਰ ਜਪਾਨ ਦੀ ਐਂਟੀ ਡਿਜ਼ਾਸਟਰ ਏਜੰਸੀ ਨੇ 18,000 ਲੋਕ ਜਿਹੜੇ ਸੀ ਰਿਪੋਰਟ ਕੀਤੇ ਜਿਨ੍ਹਾਂ ਦੇ ਵਿੱਚ ਹੀਟ ਸਟ੍ਰੋਕ ਦੇ ਲੱਛਣ ਪਾਏ ਗਏ ਅਤੇ ਹਸਪਤਾਲਾਂ ਵਿੱਚ ਉਹਨਾਂ ਨੂੰ ਪਹੁੰਚਾਉਣਾ ਪਿਆ। ਇਹ ਪਿਛਲੇ ਹਫ਼ਤੇ ਦੇ ਵਿੱਚ ਮਈ ਤੋਂ ਲੈ ਕੇ ਸਾਊਥ ਕੋਰੀਆ ਦੇ ਵਿੱਚ 2200 ਲੋਕ ਹੀਟ ਗਰਮੀ ਨਾਲ ਬਿਮਾਰ ਪਾਏ ਗਏ ਅਤੇ ਇਹਨਾਂ ਵਿੱਚੋਂ 19 ਮੌਤਾਂ ਹੋਈਆਂ ਨੇ ਅਤੇ ਇਸ ਦੇ ਵਿੱਚ ਬਹੁਤ ਸਾਰਾ ਲਾਈਵ ਸਟੋਕ ਜਿਸ ਵਿੱਚ ਚਿਕਨ, ਡਕਸ, ਪਿਗਸ ਅਤੇ ਫਾਰਮਡ ਫਿਸ਼ਸ ਜਿਹੜੀਆਂ ਸੀ, ਫਿਸ਼ ਫਾਰਮ ਦੇ ਵਿੱਚ ਮੱਛੀਆਂ ਵੀ ਬਹੁਤ ਸਾਰੀਆਂ ਮਾਰੀਆਂ ਗਈਆਂ ਨੇ ਅਤੇ ਕਈ ਸ਼ਹਿਰਾਂ ਦੇ ਵਿੱਚ 42 ਤੋਂ 43, 44 ਡਿਗਰੀ ਸੈਲਸੀਅਸ ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਗਿਆ। ਜਿਨ੍ਹਾਂ ਦੇਸ਼ਾਂ ਦੇ ਵਿੱਚ ਆਮ ਤੌਰ 'ਤੇ ਇੰਨੀ ਗਰਮੀ ਨਹੀਂ ਪੈਂਦੀ ਉੱਥੇ ਇਸ ਤਰ੍ਹਾਂ ਦੀ ਗਰਮੀ

ਪਵੇ ਤਾਂ ਫਿਰ ਹੋਰ ਜ਼ਿਆਦਾ ਜਿਹੜੇ ਹਾਲਾਤ ਨੇ ਖਰਾਬ ਹੁੰਦੇ ਨੇ। ਜਪਾਨ ਜਿੱਥੇ ਕਿ ਉੱਦਾਂ ਵੈਸੇ ਇੰਨੀ ਔਰਗਨਾਈਜੇਸ਼ਨ ਹੈ, ਇੰਨਾ ਜ਼ਿਆਦਾ ਖਿਆਲ ਰੱਖਿਆ ਜਾਂਦਾ, ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ, ਜਪਾਨ ਦੀ ਇਨਵਾਇਰਮੈਂਟ ਮਿਨਿਸਟਰੀ ਨੇ ਹੀਟ ਸਟ੍ਰੋਕ ਅਲਰਟ ਜਿਹੜਾ ਹੈ ਵੈਸਟਰਨ ਅਤੇ ਸਦਰਨ ਜਪਾਨ ਦੇ ਵਿੱਚ ਜਾਰੀ ਕੀਤਾ, ਅਤੇ ਉਹਨਾਂ ਨੇ ਟੋਕਿਓ ਰੀਜਨ ਦੇ ਵਿੱਚ ਜਿਹੜੇ ਤਾਪਮਾਨ ਸੀ ਥੋੜ੍ਹੇ ਜਿਹਾ ਘਟੇ, ਲੇਕਿਨ ਜ਼ਿਆਦਾ ਕਰਕੇ ਗਰਮੀ ਜਿਹੜੀ ਹੈ ਬਹੁਤੇ ਮੁਲਕ ਦੇ ਵਿੱਚ ਜਾਰੀ ਹੈ। ਅਤੇ ਟੋਕਿਓ ਸ਼ਹਿਰ ਦੇ ਇੱਕ ਚਿੜੀਆ ਘਰ ਦੇ ਵਿੱਚ 3 ਸ਼ੇਰ ਜਿਹੜੇ ਸੀ ਗਰਮੀ ਨਾਲ ਮਾਰੇ ਗਏ, ਅਤੇ ਹੋਰ ਕਈ ਐਨੀਮਲ ਜਿਹੜੇ ਸੀ ਉਹਨਾਂ ਦੇ ਵਿੱਚ ਹੀਟ ਸਟ੍ਰੋਕ ਜਿਹੜੇ ਸੀ ਉਹ ਸਿਮਟਮ ਦੇਖੇ ਗਏ। ਸੋ ਇਸ ਤਰ੍ਹਾਂ ਦੇ ਕੰਮ ਵੀ ਹੋਏ ਨੇ ਜੀ, ਔਰ ਜਾਨਵਰਾਂ 'ਤੇ ਇੰਨਾ ਭੈੜਾ ਅਸਰ ਪਿਆ ਅਤੇ ਸਰਕਾਰਾਂ ਕੁਛ ਕਰ ਨਾ ਸਕੀਆਂ। ਕੁਦਰਤੀ ਕਰੋਪੀ ਜਦੋਂ ਆਉਂਦੀ ਹੈ ਜੀ ਫਿਰ ਇਨਸਾਨ ਦਾ ਵੱਸ ਚੱਲਦਾ ਨਹੀਂ ਹੈ ਜੀ। ਖੈਰ ਇੱਧਰ ਜਿਹੜਾ ਜੰਗਲੀ ਅੱਗਾਂ 'ਤੇ ਝਾਤ ਮਾਰ ਲੈਂਦੇ ਹਾਂ, ਗਰਮੀ ਤੋਂ ਤਾਂ ਸਾਨੂੰ ਵੀ ਥੋੜ੍ਹੀ ਜਿਹੀ ਰਾਹਤ ਹੈ, ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਜੋ ਪਿਛਲੇ ਹਫ਼ਤੇ ਟੈਂਪਰੇਚਰ ਕਾਫ਼ੀ ਹਾਈ ਸੀ ਅਤੇ ਇਸ ਹਫ਼ਤੇ ਥੋੜ੍ਹੀ ਰਾਹਤ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ, ਤਾਂ BC ਵਾਈਲਡ ਫਾਇਰ ਸਰਵਿਸ ਨੇ ਲੋਕਾਂ ਨੂੰ ਜਿਹੜਾ ਹੈ ਕਿ ਉਹਨਾਂ ਨੂੰ ਓਕਨੈਗਨ ਲੇਕ ਦੇ ਵਿੱਚ, ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਵਾਟਰ ਫਾਈਟਿੰਗ ਵਾਟਰ ਬੋਂਬਰ ਹੈਗੇ ਨੇ, ਫਾਇਰ ਫਾਈਟਿੰਗ ਏਅਰਕ੍ਰਾਫਟ ਨੇ ਜੋ ਜੋ ਪਾਣੀ ਦੀ ਲੇਕਸ ਵਗੈਰਾ ਜਿਹੜੀਆਂ ਹਨ ਉਹਦੇ ਉੱਤੇ ਲੈਂਡ ਨਹੀਂ ਕਰਦੇ ਅਤੇ ਉਹਦੇ ਉੱਤੇ ਤੈਰਦੇ ਤੈਰਦੇ ਪਾਣੀ ਦਾ ਟੈਂਕ ਭਰ ਲੈਂਦੇ ਨੇ, ਉਹਨਾਂ ਵਾਸਤੇ ਰਸਤੇ ਜਿਹੜੇ ਨੇ ਸਾਫ਼ ਕੀਤੇ ਜਾਣ। BC ਵਰਲਡ ਫਾਇਰ ਸਰਵਿਸ ਨੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੂੰ ਕਿਹਾ ਕਿ ਉਹਨਾਂ ਜਹਾਜ਼ਾਂ ਲਈ ਰਸਤੇ ਕਲੀਅਰ ਰੱਖੋ। ਪੀਅਰ ਲੇਕ ਵਾਈਲਡ ਫਾਇਰ ਜਿਹੜੀ ਹੈ ਸਭ ਤੋਂ ਵੱਡੀ ਅੱਗ ਹੈ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਜਿਹੜੀ ਲੱਗੀ ਹੋਈ ਹੈ, ਅਤੇ ਜਿਸਦਾ ਰਕਬਾ ਜਿਹੜਾ ਹੈ 1247 ਸਕੁਅਰ ਕਿਲੋਮੀਟਰ ਦੱਸਿਆ ਜਾ ਰਿਹਾ ਜੀ। ਅਤੇ ਥੋਮਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਦੇ ਵਿੱਚ ਕਿਹਾ ਗਿਆ ਕਿ 120 ਪ੍ਰੋਪਰਟੀਜ਼ ਜਿਸ ਦੇ ਵਿੱਚ ਇੱਕ ਵਿਲੇਜ ਹੈ ਉਹਨੂੰ ਬਾਹਰ ਕੱਢ ਕੇ 120 ਪ੍ਰੋਪਰਟੀਜ਼ ਤਬਾਹ ਹੋ ਗਈਆਂ ਨੇ। ਚੀਫ ਆਫ ਦਾ ਓਕਨੈਗਨ ਇੰਡੀਅਨ ਬੈਂਡ ਇੰਡੀਜਨਸ ਭਾਈਚਾਰੇ ਦੇ ਉਹਨਾਂ ਦਾ ਐਸਟੀਮੇਟ ਹੈ ਕਿ 200 ਦੇ ਲਾਗੇ ਘਰ ਬਿਲਕੁਲ ਜਿਹੜੇ ਨੇ ਉਹ ਤਬਾਹ ਹੋ ਗਏ ਨੇ। ਬ੍ਰੈਡਲੀ ਕ੍ਰੀਕ ਵਾਈਲਡ ਫਾਇਰ ਜੋ ਕਿ ਵਰਨਨ ਸ਼ਹਿਰ ਦੇ ਪੱਛਮ ਵੱਲ ਨੂੰ ਹੈ, ਇਹ 28 ਸਕੁਅਰ ਕਿਲੋਮੀਟਰ ਦੇ ਵਿੱਚ ਇਸ ਵੇਲੇ ਫੈਲੀ ਹੋਈ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਹ ਬਹੁਤੀ ਤੇਜ਼ੀ ਨਾਲ ਵੱਧ ਨਹੀਂ ਰਹੀ। ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 8,000 ਲੋਕ ਅਵੈਕੁਏਸ਼ਨ ਆਰਡਰ 'ਤੇ ਨੇ, 71,000 ਅੰਡਰ ਅਵੈਕੁਏਸ਼ਨ ਅਲਾਟਰ 'ਤੇ ਨੇ ਅਤੇ ਅਲਰਟ 'ਤੇ ਨੇ। ਅਤੇ ਵਾਈਲਡ ਫਾਇਰ ਅਫੀਸ਼ਲਸ ਦੀਆਂ ਕਹਿੰਦੇ ਨੇ ਕਿ ਕੰਡੀਸ਼ਨਸ ਜਿਹੜੀਆਂ ਨੇ, ਹਾਲਾਤ ਜਿਹੜੇ ਨੇ, ਅਜੇ ਵੀ ਐਕਸਪਲੋਸਿਵ ਅਤੇ ਐਕਸਟ੍ਰੀਮਲੀ ਡੇਂਜਰਸ ਹੈਗੇ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵੀ ਪੈ ਸਕਦੀ ਹੈ ਅਤੇ ਨਾਲ ਲਾਈਟਨਿੰਗ ਸਟ੍ਰਾਈਕਸ ਜੋ ਅਸਮਾਨੀ ਬਿਜਲੀ ਦੀਆਂ ਸਟ੍ਰਾਈਕਸ ਜਿਹੜੀਆਂ ਨੇ ਹੋਰ ਜ਼ਿਆਦਾ ਹੋ ਸਕਦੀਆਂ ਨੇ, ਇਸ ਕਰਕੇ ਸਾਨੂੰ ਤਿਆਰੀ ਰੱਖਣੀ ਪਵੇਗੀ। ਸੋ ਬਹੁਤ ਸਾਰੇ ਘਰ ਤਬਾਹ ਹੋਏ ਨੇ ਅਤੇ ਇਹਨਾਂ ਦੀ ਅਜੇ ਹਿਸਾਬ ਕਿਤਾਬ ਇਹਨਾਂ ਦਾ ਲੱਗ ਰਿਹਾ ਅਤੇ ਬਹੁਤ ਸਾਰੀਆਂ ਵੀਡੀਓਜ਼ ਅਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆ ਰਹੀਆਂ ਨੇ ਜੀ। ਉੱਧਰ ਜਿਹੜਾ ਅਸੀਂ ਗੱਲ ਹੁਣ ਕਰਦੇ ਹਾਂ ਜੀ ਕਿ ਕਿਹੋ ਜਿਹੇ ਹਾਲਾਤ ਨੇ ਅਤੇ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ। ਇਹ ਮੰਨਿਆ ਜਾ ਰਿਹਾ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਅਗਲੇ 48 ਘੰਟਿਆਂ ਦੇ ਵਿੱਚ ਕੋਈ ਸਮਝੌਤਾ ਸਿਰੇ ਚੜ੍ਹ ਸਕਦਾ ਹੈ। ਇਹ ਜਿਹੜਾ ਰਿਪੋਰਟ ਹੈ ਜਿਹੜੀ ਅਮਰੀਕੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਆ, ਇਹ ਜਿਹੜਾ ਤਾਜ਼ਾ ਸਮਝੌਤਾ ਹੈ ਇਸ ਵਿੱਚ ਕਥਿਤ ਤੌਰ 'ਤੇ ਸਟ੍ਰੇਟ ਆਫ ਹੋਰਮੂਜ਼ ਨੂੰ ਖੋਲ੍ਹਣ ਦੇ ਬਾਰੇ ਇੱਕ ਵੱਡਾ ਸਟੈਪ ਜਿਹੜਾ ਹੈ ਲਿਆ ਜਾ ਸਕਦਾ ਹੈ ਅਤੇ ਨੈਗੋਸ਼ੀਏਸ਼ਨ ਜਿਹੜੀ ਗੱਲਬਾਤ ਹੈ ਉਸ ਲਈ ਪੱਕੇ ਤੌਰ 'ਤੇ ਰਸਤਾ ਖੋਲ੍ਹਿਆ ਜਾ ਸਕਦਾ ਹੈ। ਇਹ ਕਿੰਨੀ ਕੁ ਗੱਲ ਸੱਚ ਹੈ, ਲੇਕਿਨ ਉੱਧਰ ਡੋਨਲਡ ਟਰੰਪ ਕਹਿ ਰਹੇ ਨੇ ਕਿ ਇਰਾਨ ਨੂੰ ਜਲਦੀ ਸਮਝੌਤੇ 'ਤੇ ਹਸਤਾਖਰ ਕਰਨੇ ਪੈਣਗੇ, ਨਹੀਂ ਤਾਂ ਉਹਨਾਂ ਨੂੰ ਵੱਡੇ ਨਤੀਜੇ ਭੁਗਤਣੇ ਪੈ ਸਕਦੇ ਨੇ। ਖੈਰ ਇਸ ਤਰ੍ਹਾਂ ਦੀ ਧਮਕੀ ਉਹ ਬਹੁਤ ਵਾਰ ਪਹਿਲਾਂ ਦੇ ਚੁੱਕੇ ਨੇ ਅਤੇ ਇਸ ਤਾਜ਼ਾ ਧਮਕੀ ਦਾ ਕੀ ਅਸਰ ਹੈ ਅਤੇ ਕੀ ਉਹ ਕਹਿਣਾ ਚਾਹੁੰਦੇ ਨੇ, ਟਰੰਪ ਐਡਮਿਨਿਸਟ੍ਰੇਸ਼ਨ ਕਿੰਨੀ ਕੁ ਇਸ ਵਾਰ ਸੀਰੀਅਸ ਹੈ ਅਤੇ ਇਸ ਤੋਂ ਪਹਿਲਾਂ ਉਹ ਕਿੰਨੀ ਵਾਰੀ ਕਹਿ ਚੁੱਕੇ ਨੇ ਕਿ ਬਿਲਕੁਲ ਅਸੀਂ ਸਮਝੌਤੇ ਦੇ ਨਜ਼ਦੀਕ ਪਹੁੰਚੇ ਹੋਏ ਹਾਂ। ਅਤੇ ਜੋ ਆਮ ਤੌਰ 'ਤੇ ਦੁਨੀਆ ਦੇ ਬਹੁਤ ਸਾਰੇ ਲੋਕ ਇਹ ਵਾਰ-ਵਾਰ ਇਹ ਗੱਲ ਰਿਪੀਟ ਕਰ ਰਹੇ ਨੇ ਕਿ ਇਹ ਜੋ ਇਰਾਨ ਦੇ ਨਾਲ ਯੁੱਧ ਹੈ ਇਹ ਇਰਾਨ ਨੂੰ ਫਿੱਟ ਬੈਠਦਾ ਜਦੋਂ ਉਹ ਥੋੜ੍ਹਾ ਥੋੜ੍ਹਾ ਚੱਲਦਾ ਰਹਿੰਦਾ ਅਤੇ ਸਟੇਟ ਆਫ ਹੋਰਮੂਜ਼ ਦੇ ਵਿੱਚੋਂ ਟ੍ਰੈਫਿਕ ਆਮ ਵਾਂਗ ਜਿਹੜੀ ਹੈ ਸਮੁੰਦਰੀ ਟ੍ਰੈਫਿਕ ਨਹੀਂ ਚੱਲਦੀ। ਇਸ ਦਾ ਸਿੱਧਾ ਅਸਰ ਜਿਹੜਾ ਹੈ ਜੀ ਉਹ ਉਹਨਾਂ ਦੀ ਮਾਰਕੀਟ 'ਤੇ

ਮੁਲਕ ਅਮਰੀਕਾ ਦੇ ਟੈਰਿਫਸ ਤੋਂ ਘਬਰਾ ਕੇ ਛੋਟੀ ਮੋਟੀ ਕਾਰਵਾਈ ਤਾਂ ਕਰਦੇ ਨੇ, ਬਹੁਤਾ ਰਿਐਕਟ ਨਹੀਂ ਕਰਦੇ, ਲੇਕਿਨ ਕੁਛ ਮੁਲਕ ਹੈਗੇ ਨੇ ਜਿਹੜੇ ਜ਼ਿਆਦਾ ਕਰਕੇ ਆਪਣੀ ਮਰਜ਼ੀ 'ਤੇ ਚੱਲ ਰਹੇ ਨੇ ਅਤੇ ਅਮਰੀਕਾ ਉਹਨਾਂ ਦੀ ਮਰਜ਼ੀ ਨੂੰ ਮੰਨਣ ਲਈ ਵੀ ਮਜਬੂਰ ਹੈ ਕਿਸੇ ਹੱਦ ਤੱਕ। ਤਾਜ਼ਾ ਅਨਾਊਂਸਮੈਂਟਸ ਜਿਹੜੀਆਂ ਆਈਆਂ ਨੇ ਉਹ ਚਾਈਨਾ ਵੱਲੋਂ ਆਈਆਂ ਨੇ, ਇੱਕ ਨਹੀਂ ਕਈ ਆਰਥਿਕ ਕਦਮ ਉਹਨਾਂ ਨੇ ਚੁੱਕੇ ਨੇ ਬੁੱਧਵਾਰ ਨੂੰ ਅੱਜ ਯੂਨਾਈਟਿਡ ਸਟੇਟਸ ਦੇ ਅਗੇਂਸਟ, ਜਿਸ ਦੇ ਵਿੱਚ ਯੂ ਐੱਸ ਏ ਨੂੰ ਜੋ ਉਹ ਡਰੋਨ ਵੇਚਦੇ ਸੀ ਉਸ ਦੇ ਉੱਪਰ ਕੰਟਰੋਲ, ਅਤੇ 6 ਅਮੈਰੀਕਨ ਐਂਟੀਟੀਜ਼ ਹੈਗੀਆਂ ਨੇ ਉਹਨਾਂ ਦੇ ਨਾਲ ਡੀਲ ਜਿਹੜੀ ਕਰਨੀ ਉਹ ਬੰਦ ਕਰ ਦੇਣਗੇ। ਅਤੇ ਇਹ ਤਾਜ਼ਾ ਰਿਸਟ੍ਰਿਕਸ਼ਨ ਜਿਹੜੀਆਂ ਨੇ ਵਾਸ਼ਿੰਗਟਨ ਨੇ ਲਾਈਆਂ ਨੇ, ਵਾਸ਼ਿੰਗਟਨ ਦੇ ਉੱਪਰ ਚਾਈਨਾ ਨੇ ਲਾਈਆਂ ਨੇ। ਵਿਸ਼ਵ ਦੀਆਂ ਦੋ ਵੱਡੀਆਂ ਆਰਥਿਕਤਾਵਾਂ, ਇਹਨਾਂ ਵਿੱਚ ਚਾਈਨੀਜ਼ ਪ੍ਰੈਜੀਡੈਂਟ ਜਿਹੜੇ ਨੇ ਉਹਨਾਂ ਦਾ ਐਕਸਪੈਕਟਡ ਵਿਜ਼ਿਟ ਹੈ ਕਿ ਅਮਰੀਕਾ ਉਹ ਅਗਲੇ ਮਹੀਨੇ ਆ ਰਹੇ ਨੇ ਸਤੰਬਰ ਦੇ ਵਿੱਚ, ਭਾਵੇਂ ਕਿ ਉਹਨਾਂ ਦੇ ਸਾਇੰਸ ਹੈਗੇ ਨੇ ਕਿ ਸਾਇੰਸ ਜਿਹੜੇ ਨੇ ਕਿ ਜੋ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਗਏ ਸੀ ਉੱਥੇ ਕੁਛ ਚੰਗੇ ਸੰਕੇਤ ਮਿਲੇ ਸੀ ਕਿ ਇੱਕ ਦੂਸਰੇ ਨਾਲ ਸਹੀ ਚੱਲਣਗੇ। ਅਤੇ ਉੱਧਰ ਚਾਈਨਾ ਦੀ ਕਾਮਰਸ ਮਿਨਿਸਟਰੀ ਨੇ ਇਹ ਗੱਲ ਕੀਤੀ ਹੈ ਕਿ ਤਾਜ਼ਾ ਬੰਦਿਸ਼ਾਂ ਜਿਹੜੀਆਂ ਅਸੀਂ ਅਮਰੀਕਾ 'ਤੇ ਲਾਈਆਂ ਨੇ ਇਹ ਜਵਾਬਦੇਹੀ ਦੇ ਕਾਰਵਾਈ ਦੇ ਵਜੋਂ ਲਾਈਆਂ ਨੇ, ਜਿਹਦੇ ਵਿੱਚ ਯੂ ਐੱਸ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ 'ਤੇ ਬੈਨ ਹੈ, ਅਤੇ ਉਹਦੇ ਵਿੱਚ ਇੰਪੋਰਟ ਆਫ ਚਾਈਨੀਜ਼ ਡਰੋਨਸ ਜਿਹੜੇ ਉਹ ਸਾਡੇ ਤੋਂ ਚਾਈਨੀਜ਼ ਡਰੋਨ ਲੈਂਦੇ ਨੇ ਉਹਨਾਂ 'ਤੇ ਬੈਨ ਲੱਗੇਗਾ। ਅਤੇ ਇਹ ਵੀ ਕਿਹਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਡਿਸੀਜਨ ਹੈ ਕਿ 40-43 ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਫੋਰਸਡ ਲੇਬਰ ਨਾਲ ਜਿਹੜਾ ਬਣਾਈ ਗਈ ਕੋਈ ਸਮਾਨ ਵੇਚਣ ਦੇ ਦੋਸ਼ ਹੇਠ ਜਿਹੜਾ ਸੀ ਉਹਨਾਂ ਨੂੰ ਲਿਸਟ ਦੇ ਵਿੱਚ ਪਾ ਦਿੱਤਾ ਸੀ, ਅਤੇ ਇਸ ਕਰਕੇ ਉਹਦੇ ਜਵਾਬ ਵਜੋਂ ਅਸੀਂ ਕਾਰਵਾਈ ਕਰ ਰਹੇ ਹਾਂ। ਸੋ ਬੀਜਿੰਗ ਵਾਲੇ ਜਿਹੜੀਆਂ 6 ਯੂ ਐੱਸ ਐਂਟੀਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਅਪਲਾਈਡ ਡੀ ਐੱਨ ਏ ਸਾਇੰਸਿਸ ਇੰਕ, ਇੱਕ ਨਾਨ ਗਵਰਨਮੈਂਟਲ ਗਰੁੱਪ ਹੈ ਹਿਊਮਨ ਰਾਈਟਸ ਇਨ ਚਾਈਨਾ, ਇਹਨਾਂ ਨੂੰ ਕਿਸੇ ਟਰੇਡ ਜਾਂ ਕਿਸੇ ਹੋਰ ਗਤੀਵਿਧੀ ਦੇ ਕਰਨ ਤੋਂ ਅਮਰੀਕਾ ਦੇ ਵਿੱਚ ਚਾਈਨਾ ਦੇ ਵਿੱਚ ਰੋਕ ਦਿੱਤਾ ਗਿਆ ਹੈ। ਚਾਈਨਾ ਨੇ ਇੱਕ ਕੰਪਨੀ ਹੈ ਕੰਪਲਾਇੰਸ ਟ੍ਰਸਟਿੰਗ LLC, ਉਹਨਾਂ ਨੂੰ ਵੀ ਬਿਜ਼ਨਸ ਕਰਕੇ ਰੋਕ ਦਿੱਤਾ ਕਿਉਂਕਿ ਇਹ ਕਿਸੇ ਇੱਕ ਚਾਈਨਾ ਦੀ ਸੋਵਰੈਨਿਟੀ ਅਤੇ ਸਿਕਿਉਰਿਟੀ ਦੇ ਖਿਲਾਫ ਕਹਿੰਦੇ ਕੰਮ ਕਰਦੀ ਸੀ। ਸੋ ਸਟੇਟ ਐਡਮਿਨਿਸਟ੍ਰੇਸ਼ਨ ਫਾਰ ਮਾਰਕੀਟ ਰੈਗੂਲੇਸ਼ਨ ਨੇ ਅਨਾਊਂਸ ਕੀਤਾ ਕਿ ਕੰਪਨੀਆਂ ਯੂ ਐੱਸ ਏ ਦੇ ਵਿੱਚ ਜਿਹੜੀਆਂ ਕੁਛ ਚਾਈਨੀਜ਼ ਐਂਟੀਟੀ ਅਤੇ ਚਾਈਨੀਜ਼ ਸੋਵਰੈਨਿਟੀ ਨਾਲ ਜਿਹੜਾ ਸਮਝੌਤਾ ਕਰਨ ਦੀ ਗੱਲ ਹੋਵੇਗੀ ਅਸੀਂ ਉਹਨਾਂ 'ਤੇ ਇਹ ਕਾਰਵਾਈ ਕਰਾਂਗੇ। ਸੋ ਚੀਨ ਨੇ ਬੜੀ ਜ਼ਬਰਦਸਤ ਜਿਹੜੀ ਹੈ ਜਵਾਬੀ ਕਾਰਵਾਈ ਕੀਤੀ ਹੈ ਜੀ। ਅਗਲੀ ਖਬਰ ਵੱਲ ਚੱਲਦੇ ਹਾਂ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਅਥਾਰਟੀਜ਼ ਨੇ ਨਵੀਆਂ ਪਾਬੰਦੀਆਂ ਲਾਈਆਂ ਨੇ ਇੰਟਰਨੈਸ਼ਨਲ ਮੀਡੀਆ 'ਤੇ, ਅਤੇ ਕੰਟਰੀ ਦੇ ਵਿੱਚ ਰਿਪੋਰਟਿੰਗ ਕਰਨ ਤੋਂ ਉਹਨਾਂ 'ਤੇ ਕਿਸਮ ਦਾ ਬੈਨ ਲਾ ਦਿੱਤਾ ਹੈ, ਜਿਹਦੇ ਵਿੱਚ ਪਾਕਿਸਤਾਨ ਦੇ ਨੈਸ਼ਨਲ ਭਾਵੇਂ ਪਾਕਿਸਤਾਨ ਦੇ ਰਹਿਣ ਵਾਲੇ ਸਿਟੀਜ਼ਨ ਹੋਣ, ਜੇ ਉਹ ਕਿਸੇ ਫੋਰਨ ਮੀਡੀਆ ਲਈ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਸਰਕਾਰ ਕੋਲੋਂ ਪਰਮਿਸ਼ਨ ਜਿਹੜੀ ਹੈ ਲੈਣੀ ਪਵੇਗੀ। ਸਿਰਫ ਇਸਲਾਮਾਬਾਦ, ਕਰਾਚੀ ਅਤੇ ਲਾਹੌਰ ਵਿੱਚ ਰਿਪੋਰਟ ਕਰ ਸਕਦੇ ਨੇ, ਉਸ ਤੋਂ ਬਾਹਰ ਨਹੀਂ ਜਾ ਸਕਦੇ। ਰਿਸਟ੍ਰਿਕਸ਼ਨ ਜਿਹੜੀਆਂ ਤਾਜ਼ਾ ਪਾਬੰਦੀਆਂ ਲੱਗੀਆਂ ਨੇ ਇਸ ਵਿੱਚ ਔਨ ਗਰਾਊਂਡ ਰਿਪੋਰਟਿੰਗ ਜਿਹੜੀ ਫੋਰਨ ਮੀਡੀਆ ਜਿਹੜੀ ਹੈ ਉਹ ਅਥਾਰਟੀਜ਼ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰ ਸਕਣਗੀਆਂ। ਅਤੇ ਇਸ ਵੇਲੇ ਪਾਕਿਸਤਾਨ ਦਾ ਦਰਜਾ ਜਿਹੜਾ ਵਰਲਡ ਪ੍ਰੈਸ ਫਰੀਡਮ ਇੰਡੈਕਸ 'ਤੇ ਹੈ, 180ਵਾਂ ਮੁਲਕਾਂ ਦਾ ਜੋ ਰੈਂਕ ਹੈ ਉਸ ਵਿੱਚੋਂ 153rd ਹੈ, ਕਾਫ਼ੀ ਥੱਲੇ ਹੈ, ਲੋਅ ਹੈ, ਪ੍ਰੈਸ ਦੀ ਆਜ਼ਾਦੀ ਨਹੀਂ ਹੈ। ਅਤੇ ਇਹਦੇ ਵਿੱਚ ਲਿਮਿਟੇਸ਼ਨ ਜਿਹੜੇ ਨੇ ਮੀਡੀਆ 'ਤੇ ਕੋਈ ਨਵੀਆਂ ਨਹੀਂ ਹੈਗੀਆਂ, ਪਰ ਲੋਕਲ ਮੀਡੀਆ ਵਾਲਿਆਂ ਨੂੰ ਜ਼ਿਆਦਾ ਪ੍ਰੈਸ਼ਰ ਕਹਿੰਦੇ ਹੁੰਦਾ ਹੈ ਇੰਟਰਨੈਸ਼ਨਲ ਮੀਡੀਆ ਨਾਲੋਂ, ਇਹ 'ਤੇ ਇਹਨਾਂ ਨੂੰ ਸਿਰਫ ਰੋਕਿਆ ਗਿਆ ਅਤੇ ਲੋਕਲ ਨੂੰ ਹੋਰ ਵੀ ਬਹੁਤ ਕੁਛ ਜਿਹੜਾ ਹੈ ਉਹ ਸੁਣਨਾ ਪੈਂਦਾ ਹੈ। ਸੋ ਪਾਕਿਸਤਾਨ ਦੀ ਸਰਕਾਰ ਨੇ ਗਾਈਡਲਾਈਨ ਜਿਹੜੀਆਂ ਇਸ਼ੂ ਕੀਤੀਆਂ ਉਹ ਕਹਿੰਦੇ ਅਸੀਂ ਰਿਸਟ੍ਰਿਕਸ਼ਨ ਲਈ ਨਹੀਂ ਲਾਈਆਂ, ਲੇਕਿਨ ਐਡਮਿਨਿਸਟ੍ਰੇਟਿਵ ਮੈਕਨਿਜ਼ਮ ਜਿਹੜਾ ਹੈ ਕਿ ਵੇਰੀਫਾਈ ਕਰਨਾ ਹੈ ਅਸੀਂ ਮੀਡੀਆ ਨੂੰ, ਅਤੇ ਕੋਆਰਡੀਨੇਟ ਰਿਪੋਰਟਿੰਗ ਰਿਕੁਆਇਰਮੈਂਟਸ ਜਿਹੜੀਆਂ ਹੋਣ ਅਸੀਂ ਉਹਨਾਂ ਨੂੰ ਫੋਲੋ ਕਰਨੇ, ਇਸ ਕਰਕੇ ਅਸੀਂ ਜਿਹੜਾ ਜੀ ਸਹੀ ਕਰਨਾ। ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਹੈ ਉਹ ਪਾਕਿਸਤਾਨੀ ਨੈਸ਼ਨਲ 'ਤੇ ਰਿਲਾਏ ਕਰ ਸਕਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਕਿ ਉਹ ਪਰਮਾਨੈਂਟ ਲੈਵਲ 'ਤੇ ਉਹਨਾਂ ਤੋਂ ਕੰਮ ਲੈਣ,

0: ਤੇ ਉਹ ਉਹਨਾਂ ਲਈ ਰਿਪੋਰਟਿੰਗ ਕਰ ਸਕਦੇ ਨੇ ਤੇ ਉਹਨਾਂ ਨੂੰ ਹੁਣ ਜਿਹੜਾ ਹੈ ਫੋਰਨ ਮੀਡੀਆ ਆਰਗੇਨਾਈਜੇਸ਼ਨ ਨੂੰ ਵਟਸਐਪ ਮੈਸੇਜ ਜਿਹੜੇ ਸੋਮਵਾਰ ਨੂੰ ਮਿਲੇ ਉਸ ਵਿੱਚ ਐਕਸਟਰਨਲ ਪਬਲਿਸਿਟੀ ਵਿੰਗ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਵੀ ਪਾਕਿਸਤਾਨ ਐਡਮਿਨਿਸਟ੍ਰੇਟਿਵ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਹੈ ਉਹ ਵਾਪਸ ਇਮੀਡੀਏਟਲੀ ਨਿਕਲ ਜਾਣ ਅਤੇ ਐਨ ਓ ਸੀ ਲਈ ਅਪਲਾਈ ਕਰਨ ਜਿਹੜੀ ਕਿ ਹੁਣ ਮਿਲੇ ਕਿ ਨਾ ਮਿਲੇ ਉੱਧਰ ਜੋ ਹਾਲਾਤ ਨੇ ਜੀ ਉਹਨਾਂ ਦੇ ਬਾਰੇ ਅਸੀਂ ਆਮ ਤੌਰ 'ਤੇ ਗੱਲਬਾਤ ਜਿਹੜੀ ਪ੍ਰੋਗਰਾਮਾਂ 'ਚ ਕਰਦੇ ਰਹਿੰਦੇ ਹਾਂ ਅਤੇ ਹਾਲਾਤ ਸਾਜ਼ਗਾਰ ਨਹੀਂ ਹੈਗੇ ਅਤੇ ਪ੍ਰਸ਼ਾਸਨ ਦੇ ਦਰਮਿਆਨ ਅਤੇ ਲੋਕਲ ਅਥਾਰਟੀ ਜਿਹੜੇ ਲੋਕਲ ਉੱਥੇ ਦੇ ਲੋਕ ਨੇ ਜੀ ਉਹਨਾਂ ਦਰਮਿਆਨ ਕਾਫੀ ਹਾਲਾਤ ਜਿਹੜੇ ਨੇ ਜੀ ਉਹ ਵਿਗੜੇ ਹੋਏ ਨੇ ਸੋ ਰੇਡੀਓ ਸੁਰ ਸੰਗਮ 'ਤੇ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੀਆਂ ਕਰਾਂਗੇ
1: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6756

0: 7
1: Mercedes Benz Country Hills.
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
8: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 403-870-1790 403-870-1790 ਸਟਾਰ ਮੂਵਿੰਗ।
3: ਇਸ ਪ੍ਰੋਗਰਾਮ ਦੇ ਸਪੌਂਸਰ ਹਨ ਅਲਬਰਟਾ ਵਿੱਚ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦੇ ਰੇਟ ਲੈਣ ਲਈ, ਬੈਸਟ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰੋ। ਸੋਨਿਕ ਇੰਸ਼ੋਰੈਂਸ ਦੇ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਆਪਣੀ ਕੰਪਨੀ ਹੈ, ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208। ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ, ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਰਾਠੌਰਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਹੋਰਾਂ ਨੂੰ 825-760-0983 'ਤੇ ਕਾਲ ਕਰ ਲਓ। 8257600983। OSS ਸਮਾਈਲ ਮੈਡੀਕਲ ਕਲੀਨਿਕ ਨੌਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ। OSS ਸਮਾਈਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਵੱਡੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਇੱਥੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-617-4496 5876174696। ਮਰਸੀਡੀਜ਼ ਬੰਜ਼ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਅਤੇ ਇੱਕ ਵੱਡਾ ਸ਼ੋਅਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਗੌਰਵ ਹੋਰਾਂ ਦਾ ਫੋਨ 403-903-7657 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ

ਲਓ ਲਾਈਫ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ ਤੁਸੀਂ ਪਹੁੰਚੋ ਸਿਟੀਸਕੇਪ ਲੈਂਡਿੰਗ ਮਦਰ ਇੰਡੀਆ ਰੈਸਟੋਰੈਂਟ। ਫੋਨ ਨੰਬਰ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋਜ਼, ਬੇਬੀ ਫੋਟੋਜ਼, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ ਵਾਲੇ। ਫੋਨ 403-947-0060। ਇੱਕ ਵਾਰ ਫਿਰ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਅਤੇ ਖਬਰਾਂ 'ਤੇ ਚਰਚਾ ਇੱਕ ਵਾਰ ਫਿਰ ਸ਼ੁਰੂ ਕਰਦੇ ਹਾਂ ਜੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ 2.7 ਬਿਲੀਅਨ ਅਗਲੇ 3 ਸਾਲਾਂ ਦੇ ਵਿੱਚ ਵੱਡੇ 18 ਹਾਊਸਿੰਗ ਪ੍ਰੋਜੈਕਟ ਜੋ ਟੋਰਾਂਟੋ ਦੇ ਵਿੱਚ ਬਣਾਏ ਜਾਣਗੇ ਉਹਨਾਂ ਲਈ $2.7 ਬਿਲੀਅਨ ਜਿਹੜੇ ਨੇ ਦੇਣ ਦੀ ਪਲੈਜ ਕਰਨ ਦੀ ਗੱਲ ਕੀਤੀ ਹੈ। ਫੈਡਰਲ ਗੌਰਮੈਂਟ ਵੱਲੋਂ ਇੱਕ ਪਾਰਟਨਰਸ਼ਿਪ ਸ਼ੁਰੂ ਕੀਤੀ ਗਈ ਹੈ ਸਿਟੀ ਆਫ ਟੋਰਾਂਟੋ ਦੇ ਨਾਲ, ਜਿਸ ਵਿੱਚ 5600 ਰੈਂਟਲ ਹੋਮਸ, ਜਿਨ੍ਹਾਂ ਵਿੱਚੋਂ 1800 ਜਿਹੜੇ ਨੇ ਉਹ ਖਾਸ ਤੌਰ 'ਤੇ ਅਫੋਰਡੇਬਲ ਹੋਣਗੇ, ਸਪੋਰਟਿਵ ਔਰ ਰੈਂਟ ਕੰਟਰੋਲਡ ਹੋਣਗੇ, ਅਤੇ 4500 ਨਵੇਂ ਘਰ 80% ਜਿਹੜੇ ਟੋਟਲ ਦੇ ਹੋਣਗੇ ਉਹ ਅਗਲੇ ਸਾਲ ਅੰਡਰ ਕੰਸਟਰਕਸ਼ਨ ਹੋਣਗੇ, ਇਸ ਸਾਲ ਦੇ ਐਂਡ ਤੱਕ ਹੋਣਗੇ। ਅਗਲੇ ਸਾਲ ਤੱਕ ਉਹ ਕਾਫੀ ਉਹਨਾਂ ਵਿੱਚੋਂ ਲਾਗੇ ਛਾਗੇ ਹੋ ਜਾਣਗੇ। ਮਾਰਕ ਕਾਰਨੀ ਨੇ ਕਿਹਾ ਕਿ ਇਹ ਪ੍ਰੋਜੈਕਟ ਉਹਨਾਂ ਇਲਾਕਿਆਂ ਦੇ ਵਿੱਚ ਹੋਣਗੇ ਜਿੱਥੇ ਕਿ ਬਹੁਤ ਉੱਚੇ ਰੈਂਟ ਕਰਕੇ ਲੋਕਾਂ ਕੋਲੋਂ ਕਿਰਾਏ ਨਹੀਂ ਦੇ ਹੋਏ ਉਹਨਾਂ ਨੂੰ ਕੱਢ ਦਿੱਤਾ ਗਿਆ, ਅਤੇ ਇਹ ਵੱਡੇ ਵੱਡੇ 16-16 ਸਟੋਰੀਜ਼ ਦੇ ਪਾਰਕਡੇਲ ਅਤੇ ਸਕਾਰਬਰੋ ਦੇ ਏਰੀਏ ਦੇ ਵਿੱਚ ਇਹ ਰੈਂਟ ਜਿਹੜੇ ਨੇ ਯੂਨਿਟ ਬਣਾਏ ਜਾਣਗੇ। ਸੋ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ 2 ਚੈਨਲ ਦੇ ਵਿੱਚ ਵੰਡਿਆ ਜਾਵੇਗਾ। ਪਹਿਲਾ ਹੋਵੇਗਾ ਨੋਨ ਮਾਰਕੀਟ ਨੋਨ ਪ੍ਰੋਫਿਟ ਹਾਊਸਿੰਗ, ਜੋ ਕਿ ਬਿਲਡ ਕੈਨੇਡਾ ਹੋਮਸ ਇਨੀਸ਼ੀਏਟਿਵ ਦੇ ਤਹਿਤ ਜਿਹੜੇ ਬਣਾਏ ਜਾਣਗੇ, ਅਤੇ ਫੈਡਰਲ ਏਜੰਸੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਇਸ ਵਿੱਚ 310 ਮਿਲੀਅਨ ਜਿਹੜੇ ਨੇ ਐਡਵਾਂਸ 9 ਪ੍ਰੋਜੈਕਟ ਲਈ ਹੋਣਗੇ, ਇਹਦਾ ਮਤਲਬ 1900 ਨਵੇਂ ਘਰ, ਅਤੇ ਜਿਹਦੇ ਵਿੱਚ 700 ਹੋਣਗੇ ਜਿਹਨਾਂ ਵਿੱਚ ਡੈਫੀਨੇਸ਼ਨ ਹੋਵੇਗੀ ਅਫੋਰਡੇਬਲ ਹਾਊਸਿੰਗ ਦੀ। ਸਿਟੀ ਆਫ ਟੋਰਾਂਟੋ ਜਿਹੜਾ ਹੈ ਉਹ ਕੰਟਰੀਬਿਊਟ ਕਰੇਗਾ ਇਸ ਵਿੱਚ 530 ਮਿਲੀਅਨ, ਅਤੇ ਬਾਕੀ ਜਿਹੜਾ ਹੈ ਫੈਡਰਲ ਸਰਕਾਰ ਵੱਲੋਂ ਦਿੱਤਾ ਜਾਵੇਗਾ। ਸੋ ਸਰਕਾਰ ਅਫੋਰਡੇਬਲ ਹਾਊਸਿੰਗ ਵੱਲ ਨੂੰ ਵੱਡੀਆਂ ਰਕਮਾਂ ਇਸ ਵੇਲੇ ਦੇ ਰਹੀ ਹੈ ਜੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ CBSA ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਾਂਝੇ ਤੌਰ 'ਤੇ 1 ਸਾਲ ਦਾ ਇੱਕ ਪ੍ਰੋਜੈਕਟ ਚਲਾ ਕੇ, ਪਾਇਲਟ ਪ੍ਰੋਜੈਕਟ ਚਲਾ ਕੇ ਕੈਨੇਡਾ ਦੇ ਵੱਡੇ ਸ਼ਹਿਰਾਂ ਦੀਆਂ ਬੰਦਰਗਾਹਾਂ ਤੋਂ 392 ਗੱਡੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਬਾਜ਼ਾਰੂ ਕੀਮਤ $28 ਮਿਲੀਅਨ ਬਣਦੀ ਹੈ। RCMP ਦੀ ਫੈਡਰਲ ਪੁਲਿਸਿੰਗ ਕ੍ਰਿਮੀਨਲ ਓਪਰੇਸ਼ਨਸ ਫਾਈਨੈਂਸ਼ੀਅਲ ਕ੍ਰਾਈਮ ਪ੍ਰੋਗਰਾਮ ਨੇ ਪ੍ਰੋਜੈਕਟ ਨੋ ਕਾਰਗੋ ਜਿਹੜਾ 2 ਜੂਨ 2025 ਵਿੱਚ ਸ਼ੁਰੂ ਕੀਤਾ ਸੀ, ਜਿਸ ਵਿੱਚ ਮੁੱਖ ਕੰਮ ਇਹ ਰੱਖਿਆ ਗਿਆ ਕਿ ਇਹਨਾਂ ਨੇ ਪਤਾ ਲਾਉਣਾ ਹੈ ਕਿ ਬੰਦਰਗਾਹਾਂ ਦੇ ਜ਼ਰੀਏ ਕੈਨੇਡਾ ਦੇ ਵਿੱਚੋਂ ਚੋਰੀ ਦੀਆਂ ਗੱਡੀਆਂ ਫਰੌਡਲੈਂਡ ਤਰੀਕੇ ਨਾਲ ਕਿਵੇਂ ਬਾਹਰਲੇ ਮੁਲਕਾਂ ਵਿੱਚ ਬਲੈਕ ਮਾਰਕੀਟ ਵਿੱਚ ਵੇਚੀਆਂ ਜਾਂਦੀਆਂ ਨੇ, ਅਤੇ ਇੰਟਰਪੋਲ ਦੀ ਮਦਦ ਦੇ ਨਾਲ 2025 ਦੇ ਵਿੱਚ ਇੰਟਰਪੋਲ ਓਟਵਾ ਜਿਹੜੀ ਹੈ ਜੀ, ਉਹਨਾਂ ਨੇ ਦੇਖਿਆ ਕਿ ਇੱਕ ਬਹੁਰਾਸ਼ਟਰੀ ਇੱਕ ਔਰਗਨਾਈਜ਼ਡ ਕ੍ਰਾਈਮ ਨੈੱਟਵਰਕ ਹੈ ਜਿਹੜੇ ਕਿ ਇਸ ਤਰ੍ਹਾਂ ਗੱਡੀਆਂ ਨੂੰ ਦੂਸਰੇ ਮੁਲਕਾਂ ਦੇ ਵਿੱਚ ਰਿਸੀਵ ਕਰਕੇ ਉੱਥੇ ਮੋਟੇ ਪੈਸੇ ਬਟੋਰ ਲੈਂਦੇ ਨੇ, ਅਤੇ ਕੈਨੇਡਾ ਦੀ ਆਰਥਿਕਤਾ 'ਤੇ ਬਹੁਤ ਬੁਰਾ ਅਸਰ ਪੈਂਦਾ। ਸੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਿਆ ਗਿਆ। ਇਹਦਾ ਓਬਜੈਕਟਿਵ ਇਹ ਸੀ ਕਿ ਛੇਤੀ ਨਾਲ ਆਈਡੈਂਟੀਫਾਈ ਕਰਨਾ ਉਹ ਲੋਕ ਕੌਣ ਕਰ ਰਹੇ ਨੇ ਅਤੇ ਕਿਵੇਂ ਕਰ ਰਹੇ ਨੇ, ਅਤੇ ਇਸ ਤਰ੍ਹਾਂ ਦੀ ਫਰੌਡਲੈਂਟ ਤਰੀਕੇ

ਇਹ ਨਾਲ ਗੱਡੀਆਂ ਜਿਹੜੀਆਂ ਹਾਸਲ ਕੀਤੀਆਂ ਗਈਆਂ ਸੀ ਉਹਨਾਂ ਨੂੰ ਕੈਨੇਡੀਅਨ ਬੰਦਰਗਾਹਾਂ ਤੋਂ ਮਰੀਨ ਪੋਰਟਸ ਤੋਂ ਕਿਵੇਂ ਦੂਸਰੇ ਮੁਲਕਾਂ ਨੂੰ ਭੇਜਿਆ ਜਾਂਦਾ। ਸੋ ਇਸ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 1590 ਸਟੋਲਨ ਗੱਡੀਆਂ ਪੋਰਟਸ 'ਤੇ ਜਿਹੜੀਆਂ ਸੀ ਉਹ ਇੰਟਰਸੈਪਟ ਕੀਤੀਆਂ ਅਤੇ ਰੇਲ ਯਾਰਡ ਦੇ ਵਿੱਚ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ। ਇਸ ਵਿੱਚ ਵੱਡੀ ਕਾਰਵਾਈ ਕਰਕੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ। ਹੌਲੀ ਹੌਲੀ ਜਾਣਕਾਰੀ ਇਸ ਦੀ ਸਾਰੀ ਜਿਹੜੀ ਹੈ ਜੀ ਉਹ ਨਿਕਲ ਕੇ ਸਾਹਮਣੇ ਆਵੇਗੀ, ਪਰ ਹਾਲ ਦੀ ਘੜੀ ਇਹੋ ਹੀ ਹੈ ਕਿ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਜਿਹੜੇ ਨੇ ਗੱਡੀਆਂ ਦੀ ਬਰਾਮਦਗੀ ਹੋਈ ਹੈ ਜੋ ਕੈਨੇਡਾ ਦੇ ਵਿੱਚੋਂ ਚੋਰੀ ਕਰਕੇ ਜਾਂ ਹੋਰਨਾਂ ਤਰੀਕਿਆਂ ਨਾਲ ਫਰੋਡਲੈਂਟ ਤਰੀਕੇ ਨਾਲ ਹਾਸਲ ਕਰਕੇ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਣੀਆਂ ਸਨ। ਕੈਨੇਡਾ ਦੇ ਵਪਾਰ ਦੀ ਕੀਮਤ ਅਮਰੀਕਾ ਦੇ ਨਾਲ ਜਿਹੜੀ ਹੈ 2024 ਦੇ ਪਹਿਲੇ ਕੁਆਟਰ ਤੋਂ ਲੈ ਕੇ 2026 ਦੇ ਪਹਿਲੇ 3 ਮਹੀਨਿਆਂ ਤੱਕ ਉਹ $2 ਬਿਲੀਅਨ ਘੱਟ ਗਈ ਹੈ। ਗਲੋਬਲ ਅਫੇਅਰਸ ਕੈਨੇਡਾ ਦੇ ਇੱਕ ਸਪੋਕਸਪਰਸਨ ਦੇ ਦੱਸਣ ਮੁਤਾਬਕ ਟੋਟਲ ਗੁੱਡਸ ਐਂਡ ਸਰਵਿਸਿਜ਼ ਜਿਹੜਾ ਹੈ ਉਹ 0.6% ਜਾਂ 1.9 ਬਿਲੀਅਨ ਤਕਰੀਬਨ 2 ਬਿਲੀਅਨ ਜੋ ਬਣਦਾ ਹੈ ਉਹ ਲੋਅ ਹੋ ਰਿਹਾ ਹੈ ਜੀ। ਅਤੇ 2024 ਦਾ ਜਿਹੜਾ ਪਹਿਲਾ ਕੁਆਟਰ ਸੀ ਉਹਦੇ ਨਾਲੋਂ ਅਤੇ 2026 ਦੇ ਪਹਿਲੇ ਕੁਆਟਰ ਦੇ ਵਿੱਚ ਇਹਦੇ ਨਾਲ ਇਹਦਾ ਆਪਸੀ ਫਰਕ ਜਿਹੜਾ ਰਿਹਾ। ਟੋਟਲ US ਕੈਨੇਡਾ ਦਾ ਗੁੱਡਸ ਐਂਡ ਸਰਵਿਸਿਜ਼ ਦਾ ਪਹਿਲੇ 3 ਮਹੀਨਿਆਂ ਦੇ ਵਿੱਚ ਜਿਹੜਾ 2026 ਵਿੱਚ 322 ਬਿਲੀਅਨ ਦਾ ਇਹ ਵਪਾਰ ਹੋਇਆ, ਜਿਸ ਦੇ ਵਿੱਚ 169 ਬਿਲੀਅਨ ਐਕਸਪੋਰਟਸ ਅਤੇ 153 ਬਿਲੀਅਨ ਇੰਪੋਰਟਸ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ। ਕੈਨੇਡੀਅਨ ਐਕਸਪੋਰਟ USA ਨੂੰ ਜਿਹੜੀਆਂ 1.6% ਘਟੀਆਂ 2.8 ਬਿਲੀਅਨ ਹੋ ਗਈਆਂ ਇਸ ਪਹਿਲੇ ਕੁਆਟਰ ਦੇ ਵਿੱਚ। ਅਤੇ ਜਿਹੜੇ ਸੀ ਇਹ ਕੁਛ ਚੀਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਕਿਤੇ ਵਾਧਾ ਵੀ ਨਜ਼ਰ ਆਇਆ ਜੀ। ਸੋ ਕੈਨੇਡਾ ਦਾ USA ਦੇ ਨਾਲ ਵਪਾਰ ਵਧਣ ਦੀ ਬਜਾਏ ਜਿਹੜਾ ਹੈ ਉਹ ਇੰਨਾ ਜ਼ਿਆਦਾ ਗਰੋ ਕਰਨਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਉਹ ਨਹੀਂ ਕਰ ਰਿਹਾ। ਕਸਮਾ ਐਗਰੀਮੈਂਟ ਤੋਂ ਪਹਿਲਾਂ USA ਵੱਲੋਂ ਕਾਫ਼ੀ ਦਬਾਅ ਪਾਇਆ ਜਾ ਰਿਹਾ ਹੈ। ਕੈਨੇਡਾ US ਮੈਕਸੀਕੋ ਐਗਰੀਮੈਂਟ ਜਿਹੜਾ ਟਰੇਡ 'ਤੇ ਹੋਇਆ ਅਤੇ ਉਸ ਨੂੰ ਬਿਲਕੁਲ ਰੀਨਿਊ ਕਰਨ ਦੇ ਮੂਡ ਵਿੱਚ ਨਹੀਂ ਹਨ ਪ੍ਰੈਜੀਡੈਂਟ ਡੋਨਲਡ ਟਰੰਪ, ਅਤੇ ਸ਼ਾਇਦ ਹੀ ਉਹ ਕਰਨ। ਇਸ ਕਰਕੇ ਇਸ ਸਮਝੌਤੇ 'ਤੇ ਸਿਰ 'ਤੇ ਤਲਵਾਰ ਲਟਕ ਰਹੀ ਹੈ ਜੀ। ਅਗਲੀ ਖਬਰ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ, ਜਿਸ ਵਿੱਚ ਫੀਮੇਲ ਵਿਕਟਿਮ ਜੋ ਕਿ ਜੈਂਡਰ ਰਿਲੇਟਡ ਹੋਮੀਸਾਈਡ ਦਾ ਸ਼ਿਕਾਰ ਹੁੰਦੀਆਂ ਨੇ, 2009 ਤੋਂ ਲੈ ਕੇ 2022 ਤੱਕ ਦੇ ਅੰਕੜੇ ਜਦੋਂ ਇਕੱਤਰ ਕਰਕੇ ਉਹਨਾਂ ਦਾ ਹਿਸਾਬ ਕਿਤਾਬ ਲਾਇਆ ਗਿਆ ਕਿ ਇੰਨੇ ਹੋਮੀਸਾਈਡ ਜਿਹੜੇ ਵਿਕਟਿਮ ਸੀ ਉਹਨਾਂ ਵਿੱਚੋਂ 26% ਨੇ ਪਹਿਲਾਂ ਪੁਲਿਸ ਨੂੰ ਕਿਸੇ ਨਾ ਕਿਸੇ ਕਾਰਨ ਰਿਪੋਰਟ ਕੀਤਾ ਹੋਇਆ ਸੀ। ਜੈਂਡਰ ਰਿਲੇਟਡ ਹੋਮੀਸਾਈਡ ਵਿਕਟਿਮ ਜਿਹੜੇ ਨੇ ਉਹਨਾਂ ਦਾ ਪ੍ਰੀਵੀਅਸ ਕੰਟੈਕਟ ਪੁਲਿਸ ਨਾਲ ਜਿਹੜਾ ਹੈ ਉਹਨਾਂ ਵਿੱਚੋਂ ਕਿਹਾ ਗਿਆ ਕਿ ਉਹਨਾਂ ਵਿੱਚ ਵੱਡੀ ਗਿਣਤੀ ਜਿਹੜੀ ਹੈ ਉਹਨਾਂ ਨੇ ਪੁਲਿਸ ਨਾਲ ਪਹਿਲਾਂ ਕੰਟੈਕਟ ਕੀਤਾ ਸੀ, ਜੋ ਕਿ ਬਹੁਤ ਇੱਕ ਚਿੰਤਾਜਨਕ ਗੱਲ ਹੈ ਕਿ ਉਹਨਾਂ ਦੀਆਂ ਪਹਿਲੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਹੋਈ ਅਤੇ ਅਖੀਰ ਉਹਨਾਂ ਨੂੰ ਅੰਜਾਮ ਜਿਹੜਾ ਹੈ ਉਹ ਜਾਨ ਗਵਾ ਕੇ ਭੁਗਤਣਾ ਪਿਆ। ਸੋ ਇਹ ਅੰਕੜੇ ਜਿਹੜੇ ਨੇ ਇਸ ਵਿੱਚ 6534 ਹੋਮੀਸਾਈਡ ਅਵੈਲੂਏਟਡ ਕੀਤੇ ਗਏ ਇਸ ਸਟੱਡੀ ਦੇ ਵਿੱਚ, ਅਤੇ ਉਹਨਾਂ ਦੇ ਵਿੱਚੋਂ 69% ਜਿਹੜੇ ਹੋਮੀਸਾਈਡ ਵਿਕਟਮ ਸੀ ਉਹ ਲੜਕੇ ਅਤੇ ਯੰਗ ਅਲਰਟ ਉਮਰ ਦੇ ਬੋਆਏ ਸੀਗੇ, ਅਤੇ ਬਾਕੀ 31% ਔਰਤਾਂ ਜਾਂ ਛੋਟੀ ਉਮਰ ਦੀਆਂ ਲੜਕੀਆਂ ਸਨ। ਪਰ ਔਰਤਾਂ ਅਤੇ ਲੜਕੀਆਂ ਦੇ ਜਦੋਂ ਵਿਕਟਿਮ ਦੀ ਗੱਲ ਆਉਂਦੀ ਹੈ ਤਾਂ ਮੋਰ ਦੈਨ 2/3 69% ਜਿਹੜੇ ਨੇ ਉਹ ਜੈਂਡਰ ਰਿਲੇਟਡ ਹੋਮੀਸਾਈਡ ਦੇ ਵਿੱਚ ਮਾਰੇ ਗਏ, ਅਤੇ ਜਿਹੜੇ ਨੇ ਤਕਰੀਬਨ 5 ਵਿੱਚੋਂ 1-20% ਜਿਹੜੇ ਨੇ ਉਹ ਜੈਂਡਰ ਰਿਲੇਟਡ ਹੋਮੀਸਾਈਡ ਜਿਹੜੇ ਨੇ ਉਹਨਾਂ ਨੂੰ ਪੁਲਿਸ ਦੁਆਰਾ ਇੰਡੀਜਨਸ ਮੰਨਿਆ ਗਿਆ ਕਿ ਉਸ ਭਾਈਚਾਰੇ ਨਾਲ ਸੰਬੰਧਿਤ ਸਨ। ਸੋ ਉੱਥੇ ਵੀ ਕਾਫ਼ੀ ਜ਼ਿਆਦਾ ਜਿਹੜਾ ਇਹ ਕੰਮ ਹੁੰਦਾ ਹੈ। ਓਵਰਆਲ 357 ਔਰਤਾਂ ਅਤੇ ਲੜਕੀਆਂ ਜਿਹੜੀਆਂ ਸੀ ਉਹ ਜੈਂਡਰ ਰਿਲੇਟਡ ਹੋਮੀਸਾਈਡ ਦੇ ਵਿੱਚ ਹੋਈਆਂ, ਉਹਨਾਂ ਦਾ ਪੁਲਿਸ ਨਾਲ ਪਹਿਲਾਂ ਕੰਟੈਕਟ ਸੀ ਐਜ਼ ਏ ਵਿਕਟਿਮ ਆਫ ਵਾਇਲੈਂਸ, ਅਤੇ ਜੋ ਕਿ ਕਾਫ਼ੀ ਜ਼ਿਆਦਾ ਬਣਦਾ ਹੈ, ਅਤੇ ਪੁਲਿਸ ਜਿਹੜੀ ਹੈ ਇਸ ਗੱਲ ਨੂੰ ਮੰਨਦੀ ਹੈ ਕਿ ਉਹਨਾਂ ਨੇ ਪਹਿਲਾਂ ਸਾਡੇ ਨਾਲ ਇਹ ਸੰਪਰਕ ਕੀਤਾ ਹੋਇਆ ਸੀ। ਨਿਊ ਬ੍ਰੰਜ਼ਵਿਕ ਦੇ ਇੱਕ ਵਕੀਲ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। AI ਦੀ ਵਰਤੋਂ ਅਸੀਂ ਬਹੁਤ ਜ਼ਿਆਦਾ ਕਰਨ ਲੱਗ ਪਏ ਹਾਂ ਆਪਣੇ ਕੰਮਕਾਜ ਦੇ ਵਿੱਚ, ਅਤੇ ਇਹ ਵਕੀਲ ਸਾਹਿਬ 'ਤੇ ਇਲਜ਼ਾਮ ਹੈ, ਉਹਨਾਂ ਦੀ ਸ਼ਿਕਾਇਤ ਹੋਈ ਹੈ, ਅਤੇ
ਇੱਕ ਪਬਲਿਕ ਨੋਟਿਸ ਦੇ ਵਿੱਚ ਲਾ ਸੋਸਾਇਟੀ ਆਫ ਨਿਊ ਬ੍ਰਨਸਵਿਕ

0: ने कहा कि डिसिप्लिनरी कमेटी जड़ी है कंप्लेंट है डेनिस सॉयर नाम के एक वकील के खिलाफ जिदे विच एक ब्रीफ उसने प्रोविंशियल कोर्ट के विच पिछले साल दाखिल किया सी ते उस ते ए दोष लगा है कि सॉयर ने जनरेटिव आर्टिफिशियल इंटेलीजेंस जड़ी है कंपीटेंट मैनर दे विच यूज करके ब्रीफ तैयार किया ते 10 झूठियां कहानियां इहो जिहियां जिहड़ियां 12 टोटल सीगियां उहदे विचों 10 इहो जिहियां फिक्टिशियस जिहड़ियां ख्याली सीगियां काल्पनिक सीगियां ਉਹ ਸਾਈਟੇਸ਼ਨ ਦੇ ਦਿੱਤੀਆਂ ਉਹਦੇ ਵਿੱਚ ਕਿ ਆਹ ਦੇਖੋ ਫਲਾਨ ਕੇਸ ਵਿੱਚ ਅਜਿਹਾ ਹੋਇਆ ਜੋ ਕਿ ਅਸਲ ਵਿੱਚ ਨਹੀਂ ਹੋਇਆ ਸੀ ਜਦੋਂ ਉਸਦੇ ਵਕੀਲ ਨੂੰ ਇਹਦੇ ਬਾਰੇ ਦੱਸਿਆ ਗਿਆ ਤਾਂ ਉਸਨੇ ਇੱਕ ਹੋਰ ਬਰੀਫ ਦਿੱਤਾ ਜਿਸ ਵਿੱਚ ਉਹ ਸਾਰੀਆਂ ਕਹਾਣੀਆਂ ਜਿਹੜੀਆਂ ਸੀ ਉਹ ਰਿਮੂਵ ਕਰ ਦਿੱਤੀਆਂ ਬਜਾਏ ਕਿ ਜਿਹੜੀਆਂ ਅਸਲੀ ਸੀਗੀਆਂ ਦੋ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਰਿਮੂਵ ਕਰ ਦਿੱਤੀਆਂ ਅਤੇ ਫਿਰ ਅਪੋਜ਼ਿੰਗ ਕੌਂਸਲ ਦੀ ਰਿਕੁਐਸਟ 'ਤੇ ਅਤੇ ਫਿਰ ਸਾਰੀ ਗੱਲ ਖੁੱਲ੍ਹੀ ਹੈ ਅਤੇ ਹੁਣ ਲਾਅ ਸੁਸਾਇਟੀ ਨੇ ਰੈਕੋਗਨਾਈਜ਼ ਕੀਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਬਹੁਤ ਜ਼ਿਆਦਾ ਕੋਮਨ ਟੂਲ ਜਿਹੜਾ ਬਣਦਾ ਜਾ ਰਿਹਾ ਪਰ ਇਸ ਮਾਮਲੇ ਦੇ ਵਿੱਚ ਇਹ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਨਿਊ ਬ੍ਰਾਂਸਵਿਕ ਪ੍ਰੋਵਿੰਸ ਦੇ ਉਹ ਪਹਿਲੇ ਲਾਇਰ ਨੇ ਇਸ ਕਿਸ ਤਰ੍ਹਾਂ ਦੇ ਕੇਸ ਵਿੱਚ ਫਸਣ ਵਾਲੇ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਨੇ ਇੱਕ ਔਰਤ ਦਾ ਲਾਇਸੈਂਸ ਇਸੇ ਕਰਕੇ ਲਾਇਸੈਂਸ ਦਾ ਕਿ ਵਕਾਲਤ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਝੂਠੀਆਂ ਸਾਈਟੇਸ਼ਨ ਜਿਹੜੀਆਂ ਦੇ ਦਿੱਤੀਆਂ ਸੀ ਸੋ ਏ ਆਈ ਦੀ ਯੂਜ਼ ਹੈ ਲੇਕਿਨ ਏ ਆਈ ਦੀ ਯੂਜ਼ ਜਿਹੜੀ ਹੈ ਉਸਨੂੰ ਇੰਨਾ ਜ਼ਿਆਦਾ ਯੂਜ਼ ਕਰਨਾ ਅਤੇ ਕੌਂਸ਼ੀਅਸਲੀ ਯੂਜ਼ ਕਰਨਾ ਕਿ ਝੂਠੀਆਂ ਕਹਾਣੀਆਂ ਤੁਹਾਨੂੰ ਬਣਾ ਕੇ ਦੇਣ ਲੱਗ ਪਵੇ ਇਹ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਵਾਲੀ ਗੱਲ ਹੈ ਜੀ ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੈ ਅਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਹੁਣ 5 ਵਜੇ ਸਵਲੀਨ ਕੌਰ ਜੱਸਲ ਪ੍ਰੋਗਰਾਮ ਪੇਸ਼ ਕਰਨਗੇ ਅਤੇ ਕੁਛ ਪ੍ਰੋਗਰਾਮਾਂ ਵਿੱਚ ਬਦਲਾਅ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰ ਰਹੇ ਹਾਂ ਜਿਸ ਵਿੱਚ ਅੰਮ੍ਰਿਤ ਬਰਾੜ ਜੀ ਜੋ ਸੋਮਵਾਰ ਨੂੰ 8 ਤੋਂ 9 ਪ੍ਰੋਗਰਾਮ ਪੇਸ਼ ਕਰਦੇ ਨੇ ਉਹ 5 ਤੋਂ 6 ਕਰਿਆ ਕਰਨਗੇ ਅਤੇ ਵੀਰਵਾਰ ਨੂੰ 8 ਤੋਂ 9 ਕੁਲਵਿੰਦਰ ਕੁੱਕੀ ਜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਦੁਬਾਰਾ ਸ਼ੁਰੂ ਕਰ ਰਹੇ ਨੇ ਰੇਡੀਓ ਸਰਸੰਗਮ ਦੇ ਇਸ ਪਲੈਟਫਾਰਮ ਤੋਂ ਅਤੇ ਸਾਡੇ ਪੁਰਾਣੇ ਹੋਸਟ ਨੇ ਅਤੇ ਉਹਨਾਂ ਦਾ ਪ੍ਰੋਗਰਾਮ ਵੀਰਵਾਰ ਰਾਤ ਨੂੰ 8 ਤੋਂ 9 ਵਜੇ ਹੋਇਆ ਕਰੇਗਾ ਜੀ ਸੋ ਇਹ ਸਾਡੇ ਇਹ ਕੁਛ ਬਦਲਾਅ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਬਾਕੀ ਸਾਡੇ ਸੋਸ਼ਲ ਮੀਡੀਆ ਜਿਹੜੇ ਸਾਡੇ ਪਲੈਟਫਾਰਮ ਨੇ ਯੂਟਿਊਬ ਫੇਸਬੁੱਕ ਉਹਨਾਂ ਨੂੰ ਵੀ ਪਲੀਜ਼ ਫੋਲੋ ਕਰੋ ਜੀ ਰੇਡੀਓ ਸਰਸੰਗਮ ਅਤੇ ਤੁਸੀਂ ਸਰਚ ਕਰਕੇ ਇਹਨਾਂ ਸਾਰੇ ਪਲੈਟਫਾਰਮ 'ਤੇ ਝਾਤ ਮਾਰ ਸਕਦੇ ਹੋ ਉੱਥੇ ਹੋਰ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਅਤੇ ਡਿਸਕਸ਼ਨ ਦੇ ਪੁਆਇੰਟ ਆਫ ਵਿਊ ਨਾਲ ਅਤੇ ਹੋਰ ਮਸਲਿਆਂ 'ਤੇ ਗੱਲਬਾਤ ਵੀ ਜਿਹੜੀ ਹੈ ਜੀ ਪੇਸ਼ ਕੀਤੀ ਜਾਂਦੀ ਹੈ ਸੋ ਰੇਡੀਓ ਸਰਸੰਗਮ 'ਤੇ ਅੱਜ ਦੇ ਪ੍ਰੋਗਰਾਮ ਵਿੱਚ ਇੱਥੇ ਸਮਾਪਤੀ ਹੈ ਜੀ ਹੋਈਆਂ ਭੁੱਲ ਚੁੱਕਾਂ ਲਈ ਖਿਮਾ ਜੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਓਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ ਕੈਨੇਡਾ .ca/ਸੁਰੱਖਿਅਤ-ਕੈਨੇਡਾ ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ

0: हफ्ते दे छे दिन खुले हैं ते ओ भी देर शाम तक ता देर किस गल दी आज ही डायल करो 5876174696 587-617-4696 ओएसएस स्माइल मेडिकल तुहाडी सेहत साडी जिम्मेवारी 5876174696
1: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street North East Calgary कैलगरी कारपेट Empire. Phone number 403-510-1515. 2935 19th Street, Northeast Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

ਸਾਡੇ ਕੋਲ ਇੱਕ ਮੈਸੇਜ ਪਹੁੰਚਿਆ ਸਾਡੇ ਲਿਸਨਰ ਕਹਿੰਦੇ ਨੇ ਕਿ ਰੈਫ ਸੁਫੇਰਾ ਦਾ ਗੀਤ ਸੁਣਾ ਦਿਓ ਮਾਡਰਨ ਮਿਰਜ਼ਾ ਜ਼ਰੂਰ ਜੀ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ ਜੇਕਰ ਹੋਰ ਵੀ ਸਾਡੇ ਲਿਸਨਰਸ ਇੱਦਾਂ ਦੇ ਨੇ ਜਿਹੜੇ ਆਪਣੀ ਮਨਪਸੰਦ ਦਾ ਗੀਤ ਸੁਣਨਾ ਚਾਹੁੰਦੇ ਆ ਤੇ ਸਾਡੇ ਸਟੂਡੀਓ ਦਾ ਨੰਬਰ ਹੈ 4039021323 ਇਸ ਨੰਬਰ ਤੇ ਤੁਸੀਂ ਵਟਸਐਪ ਤੇ ਜਾ ਕੇ ਉਸ ਗੀਤ ਦਾ ਨਾਮ ਤੇ ਆਪਣਾ ਨਾਮ ਲਿਖ ਕੇ ਭੇਜ ਸਕਦੇ ਆ ਸੋ ਆਪਣੇ ਬਹੁਤ ਹੀ ਪਿਆਰੇ ਲਿਸਨਰ ਉਹਨਾਂ ਦੀ ਫਰਮਾਇਸ਼ ਤੇ ਦੇਖਦੇ ਆ ਕਿ ਮਾਡਰਨ ਮਿਰਜ਼ਾ ਕਿਹੜਾ ਹੈ ਜੀ

0: ਵੇ ਜਿੰਦਰਾ ਮਹਿਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
1: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
2: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000

0: 4030 406 2004।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40, 40। 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਜਿੰਦਰਾ ਮੈਣ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
4: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪਾਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 4034366000 ਔਰ 4034062004।
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
6: The time is 6 p.m.
7: Hola gente de Alberta. Ahora ya pueden tener su número de seguro médico y su nacionalidad en su nuevo registro de conductor y tarjeta de identidad. No más tarjetas de papel arrugado ni múltiples tarjetas de identificación. Ahora solo una tarjeta y nada más. Una tarjeta para acceder a los servicios de gobierno que necesiten. Entérense de más detalles en alberta.ca/onecard. Un mensaje del gobierno de Alberta.
8: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
7: Quizás tú no lo llames abuso, pero enviar mensajes de texto con amenazas a tu pareja, revisar su ubicación secretamente o controlar su actividad telefónica, eso es abuso. El abuso usando la tecnología no es abuso físico, pero puede causar igual daño. Si tú o alguien que tú conoces está usando la tecnología para lastimar o controlar, hay posibilidad de cambiar esa conducta. Entérate cómo terminar con la violencia en alberta.ca/endgbv.
9: Hola amigos, los invito a escuchar mi programa radial Soy Latinoamericano.